ਸੁਖ ਸੁਖਿੰਦੀ ਸਾ ਮੈਂ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੁਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ, ਭੁਖਿਆ ਭੁੱਖ ਨਾ ਉਤਰੀ

ਕੀ ਹੈ ਭਾਉ ਉੱਪਰ ਹਰ ਸੁਖ ਘਰ ਲੈ ਜਾਏ ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਤੀਸਰ ਠੂ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ

0: ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤ ਤਵਲੇ
1: ਆਕਾਸ਼,
0: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼,

ਸੁਣਿਆ ਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਸਗਾਹ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਛੈ ਪਛਤਾਏ ਐਸਾ ਨਾਮ ਨਿਰੰਜਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ

0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾ ਮਾਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਣਾ ਨਹੀਂ ਸੁਮਾਰ ਜੇ ਕੋ ਬੂਝਿਆ ਹੋਵੇ ਸਚਿਆਰ ਤਵਲੈ ਉਪਰ ਕੀਤਾ ਭਾਰ
1: ਹੋਰ ਪਰੇ ਹੋਰ ਹੋਰ ਤਿਸੇ ਭਾਰ ਤਲੈ ਕਵਣ ਜੋਰ
0: ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ
1: ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ
0: ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ
1: ਵਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
1: ਜੋਤ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
1: ਅਸੰਖ ਸੂਰ ਮੋਹ ਪਖਸਾਰ ਅਸੰਖ ਮੋਲੇ ਬੁਲਾਏ ਤਾਰ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
1: ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੂੜੇ ਫਿਰਾਏ
1: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
1: ਜੋਤ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ
1: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ
0: ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸੰਜੋਗ ਵਖਾਣ
1: ਲਿਖੇ ਤਿਸ ਨਾਹੇ ਜੇ ਫਰਮਾਏ ਦਿਵਦੀ ਪਾਏ
0: ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋ ਥਾਉ
1: ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੈ ਉਧਰ ਸਖੇ
0: ਮੂਤ ਪਲੀਤੀ ਕੱਪੜ ਹੋਏ ਦੇ ਸ਼ਾਬੂਨ ਲਈਆ ਉਹ ਧੋਏ
1: ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ
0: ਉੱਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ
1: ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ।

0: ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰੀ ਸਿਉ ਕਹੀਆਂ ਕੀਤੇ ਗਾਵਣ ਹਾਰੇ
1: ਗਾਵੇ ਤੁਨੂ ਪੌਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰ।

0: ਤਿਸਵੀ ਧਰਤੀ ਥਾਪ ਰੱਖੀ ਧਰਮਸਾਲ ਤਿਸਵੀ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ
1: ਪਕਾਈ

0: ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛੱਪੈ ਸ਼ੰਤ ਵੈ ਪ੍ਰਸਾਦ ਚੱਕਰ ਚਿਹਨੇ ਅਰ ਬਰੰਜਾ ਤਰ ਪਾਤ ਨਾ ਹਿਣ ਜਿਹੇ
1: ਰੂਪ ਰੰਗ ਰੇਖ ਪੇਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤਨ ਭਉ ਪ੍ਰਕਾਸ਼।

0: ਕਰਮ ਨਾਮ ਕਥੇ ਕਵਨ ਕਰਮ ਨਾਮ ਬਨਤ ਸਮਤ ਭੁਜੰਗ ਪ੍ਰਿਆਤ ਛੰਦ।
1: ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤਵੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
1: ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ
0: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ
1: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਧਾਰੇ ਨਮਸਤੰਗ ਪਾਰੇ
0: ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਪੂਤੇ ਨਮਸਤੰਗ ਜੁਪੇ
1: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
1: ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ
1: ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ
0: ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ
1: ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸ਼੍ਰੇ ਨਮਸਤੰਗ ਨਿਰਾਸ਼੍ਰੇ
0: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤ ਅਜਵੇ
1: ਆਦੇਸੰਗ ਆਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
0: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ
1: ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ
0: ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ
1: ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ
0: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
1: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਤੰਦੇ ਨਮੋ ਸਤ ਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ
0: ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ

0: ਇਹ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮਿਸਲ ਸਲਾਮ ਹੈ ਸਮਸਤੁਲ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਇਹ ਰੋਜੀ ਦਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਅਲ ਕਮਾਲ ਹੈ ਕਿ ਹੁਸਨ ਅਲ ਜਮਾਲ ਹੈ
1: ਕਰੀਮ ਅਲ ਖਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸ਼ਿਕਨ ਹੈ ਹਰਾਸ ਅਲ ਫਿਕਨ ਹੈ
0: ਲੰਕੰਗ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਗੰਜ ਲਗਨੀ ਮੈਂ ਰਜਾਇਕ ਰਹੀਮ ਹੈ
1: ਸਮਸਤੁਲ ਜੁਬਾਂ ਹੈ ਕਿ ਸਾਹਿਬ ਕਿਰਾ ਹੈ ਕਿ ਨਰਕਨ ਪ੍ਰਨਾਸ ਹੈ
0: ਸਰਬਲ ਗਵਨ ਹੈ ਮੇਸਲ ਰਵਨ ਹੈ ਤਮਾਮ ਉਲ ਤਮੀਜ ਹੈ ਸਮਸਤਲ ਅਜੀਜ਼ ਹੈ
1: ਪਰਮੀਸ ਹੈ ਸਮਸਤਲ ਅਦੀਸ ਹੈ ਅਦੇਸਲ ਅਲੇਖ ਹੈ ਅਮੇਸਲ ਅਪੇਖ ਹੈ
0: ਜਮੀਨ ਉਲ ਜਮਾ ਹੈ ਅਮੀਕ ਉਲ ਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ
1: ਅਜਲੰਗ ਪ੍ਰਕਾਸ਼ ਹੈ ਕਿ ਮਿਤੋ ਸਬਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬਹਿਬੂਤ ਹੈ ਕਿ
0: ਮਿਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਨੰਗ ਹੈ ਕਿ ਮਿਤੋ ਅਭੰਗ ਹੈ
1: ਮਦਪਾਰ ਸ਼ੰਤ ਵੈ ਪ੍ਰਸਾਦ
0: ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਗੰਜ ਹਰ ਨਰ ਪ੍ਰਪੰਜ
1: ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ

0: ਓਂਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ
1: ਪ੍ਰਣਾਮ ਚਿਤ ਚਰਨਾਮ ਅੰਸ਼ ਜਗਾਤ ਆਜ ਬਾਤ
0: ਅੰਚ ਅੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਠ ਅਨ ਠੱਠ ਅਪਾਰ
1: ਕਰਮ ਅਤ ਚੀਤ ਕਰਮ ਅਨ ਬਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਵੈ ਪ੍ਰਸਾਦ
0: ਕਰੁਣਾਲੇ ਹੈ ਹਰ ਕਾਲੇ ਹੈ ਖਲਖੰਡਨ ਹੈ ਮੈਂ ਮੰਡਣ ਹੈ
1: ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਵਾਰਨ ਹੈ
0: ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਜਗ ਜਾਨੀਆ
1: ਸਰਵੰਕਰ ਹੈ ਸਰਵੰਕਰ ਹੈ ਸਰਪਾਸੇ ਹੈ ਸਰਵਨਾਸੇ ਹੈ
0: ਕਰੁਣਾ ਕਰ ਹੈ ਬੇਸੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ
1: ਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਨਾ ਕਰ ਹੈ
0: ਅਜਪਾ ਜਪੈ ਥਪਾ ਥਪੈ ਕਿਰਤਾ ਕਿਰਤਾ ਅਮ੍ਰਿਤਾ ਅਮ੍ਰਿਤਾ
1: ਅਮ੍ਰਿਤਾ ਅਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ
0: ਅਮਤੇਸ਼ਵਰ

0: ਪ੍ਰਸਾਦ ਸਵਈਏ ਪਾਤਸ਼ਾਹੀ ਦੱਸੇ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਕਰ ਜੋਗ ਜਤੀਕੈ ਸਾਰੇ ਹੀ ਦੇਸ ਕੋ ਦੇਖ ਰਿਹਾ ਮਤ ਕਉ ਨਾ ਦੇਖ ਪ੍ਰਾਨ ਪਤੀਕੈ
1: ਭਗਵਾਨ ਕੀ ਪਾਈ ਕਿਰਪਾ
0: ਮਾਤਿ ਮਤੰਗ ਜਰੇਜਰ ਸੰਗ ਨੂਪ ਤੰਗ ਸਰੰਗ ਸਵਾਰੇ
1: ਰੰਗ ਕਰੰਗ ਸਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਭਾਰੀ ਪਜਾਨ ਕੇ ਭੂਪ ਭਲੀ ਬਿਧ ਨਿਆਵਤ ਸੀਸ ਨਾ ਜਾਤ ਵਿਚਾਰੈ ਜੀਤ ਫਰੇ ਸਭ ਦੇ ਸਦਸਾਨ ਕੋ ਬਾਜਤ ਟੋਲ ਮਿਰਦੰਗ ਨਿਗਾਰੈ
1: ਗੁੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿਖ ਪਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੈ
1: ਸ਼੍ਰੀਪਤਿ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ
0: ਤੀਰਥ ਨਾਲ ਦੇ ਆਦਮ ਦਾਨ ਸੋ ਸੰਜਮਨੇ ਵਨੀਕ ਬਸਿਖੈ
1: ਵੇਦ ਪ੍ਰਾਣਿਕ ਦੇਵ ਕਰਾਨ ਜਮੀਨ ਜਵਾਨ ਸਵਾਨ
0: ਕੌਣ ਆਹਾਰ ਜਤੀ ਜਤ ਤਾਰ ਸਭ ਵਿਚਾਰ ਹਜ਼ਾਰ ਕੇ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ
0: ਸੁਧ ਸੁਪਾਹ ਦੁਰੰਤ ਦੁਬਾਸ ਸਾਜ ਸੁਨਾ ਦੁਰ ਜਾਨ ਦਲੇਂਗੈ
1: ਭਾਰੀ ਗਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੂਰ ਅਰੇਨ ਮਰੂਰ ਮਵਾਸਨ ਮਾਤਿ ਮਤੰਗਨ ਵਾਨ ਮਲੇਂਗੈ
1: ਸ਼੍ਰੀਪਤਿ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰ ਹੈ ਸਾਰ ਕੀ ਤਾਰ ਵਸਈਆ
1: ਤੋਰਤ ਦੇ ਸਮਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਰਾਣ ਗੜਹਾਣ ਤੋੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ
0: ਉਨ ਪਰ ਤਾਪਣ ਬਾਟ ਜੇਤ ਤੁਨ ਪਾਪਨ ਕੇ ਬਹੁ ਪੁੰਜ ਕਪੇਂਗੇ
1: ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਬ ਲੋਕ ਚਪੇਂਗੇ
0: ਮਾਨਵ ਇੰਦਰ ਗਜਿੰਦਰ ਨਰਾਤ ਪਜੋਂ ਤੁਰ ਲੋਕ ਰਾਜ ਕਰੇਂਗੇ
1: ਇਸ਼ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮ ਹੇਸਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ
1: ਨਰ ਸ਼੍ਰੀ ਪਤ ਕੇ ਪਰਸੈ ਭਗਤੇ ਨਰ ਫੇਰ ਨਾ ਦੇ ਤਰੇਂਗੇ
0: ਕਹਾਂ ਭਇਓ ਜਦੋ ਲੋਚਨ ਮੂੰਦ ਕੇ ਬੈਠ ਰਿਹੋ ਬਕ ਧਿਆਨ ਲਗਾਇਓ
1: ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ
0: ਬਾਸ ਕਿਓ ਵਿਖੇ ਆਨ ਸੁ ਬੈਠ ਕੇ ਐਸੇ ਹੀ ਐਸ ਸਬੈਸ ਬਤਾਇਓ
1: ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੁਲ ਪਾਹੁਲ ਪੂਰ ਤਰੇ ਓ ਸਿਰ ਕਾਹੁਲ ਲਿੰਗ ਕਰੇ ਲਟਕਾਇਓ
1: ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾਕੋ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਪੈਂਤੀ ਚੌਪਏ ਹਮਰੀ ਕਰੋ ਆਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਹਮਰੇ ਦੁਸ਼ਟ ਸਭੇ ਤੁਮ ਕਾਬ ਹੋ ਆਪ ਆਤੇ ਮੋਹਿ ਬਚਾਵ ਹੋ
1: ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰ ਤਾਰਾ
0: ਮੋਹ ਰੱਛਾ ਨਿਜ ਕਰਦਿਆ।

0: ਅਵਤਰਾ ਕਾਲ ਪਾਏ ਸੁਭਜੂ ਅਵਤਰਾ
1: ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ
0: ਜਵਨ ਕਾਰ ਜੋਗੀ ਸੁਭ ਕੀਓ ਬੇਦ ਰਾਜ ਬ੍ਰਹਮਾ ਸੋ ਥੀਓ
1: ਜਵਨ ਕਾਰ ਸਭ ਲੋਕ

0: ਕਾਦ ਸਰੂਪ ਸਜੰਭਵ
1: ਅਬ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ
0: ਦੁਰਜਿਤੇ ਉਠ ਵਦੋ ਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ
1: ਜੇ ਅਸਤੁਰ ਤਬ ਸਰਣੀ ਪਰਾ ਤਿਨ ਕੈ ਦੁਸ਼ਟ ਦੁਖਤ ਹੈ ਮਰੈ
0: ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ

0: ਵਾਜੇ ਪੰਜ ਸ਼ਬਦ ਘਰ ਸਪਾਗੈ, ਘਰ ਸਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ।
1: ਪੰਚ ਦੂਤ ਤੁਧ ਵਸ ਕੀਤੇ ਕਾਲ ਕੁਮਾਰਿਆ,
0: ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ,
1: ਕਹੇ ਨਾਨਕ ਤੈ ਸੁਖ ਹੋਆ ਤਤ ਕਰ ਅਨਹਦ ਵਾਜੇ।
0: ਸਾਚੀ ਲਿਬੇ ਬਿਨ ਦੇਨ ਮਾਣੀ, ਦੇਨ ਮਾਣੀ ਲਿਬੇ ਬਾਜੋ, ਕਿਆ ਕਰੇ ਵੇਚਾਰੀਆ।

0: ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ
1: ਲੱਭ ਲੋ ਅਹੰਕਾਰ ਚੁਕਾ ਸਤਿਗੁਰੂ ਪੱਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ
0: ਲੱਭ ਲੋ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਤਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਣਾ ਸੁਮਾਣੀ
1: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ

0: ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
1: ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵਹੇ।
0: ਇਹੋ ਸੋਇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਇਲਾ, ਸਤਿਗੁਰੂ ਸੁਣਾਇਆ।
1: ਇਹੋ ਤਿਨ ਕੈ ਮਨ ਵਸਿਆ, ਜਿਨ ਧਰੂ ਲਿਖਿਆ ਆਇਆ।

0: ਜਿਉ ਰਹੇ ਗੁਰ ਨਾਲੇ।
1: ਗੁਰ ਕੈ ਚਰਨ ਹਿਰਦੇ ਤਿਆਹੇ ਅੰਤਰ ਆਤਮਾ ਸਮਾਲੈ।
0: ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨ ਜਾਣੇ ਕੋਈ।
1: ਕਹੇ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ।
0: ਜੇ ਕੋ ਗੁਰ ਦੇ ਬੇਮੁਖ ਹੋਵੇ, ਬਿਨ ਸਤਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਥੈ ਕੋਈ, ਪੁਛੋ ਬਵੇਕੀਆ ਜਾਏ।
0: ਅਨੇਕ ਜੂਨੀ ਪਰਮ ਆਵੇ, ਬਿਨ ਸਤਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ, ਸਤ ਗੁਰੂ ਸ਼ਬਦ ਸੁਣਾਏ।
0: ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ।
0: ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ।
1: ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸੁਮਾਣੀ।
0: ਪੀਵੋ ਅੰਮ੍ਰਿਤ ਸਦਾ ਰੋ, ਹਰ ਰੰਗ ਜਪਿਓ ਸਾਰੰਗ ਪਾਣੀ।
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਜੋਂ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ।
0: ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ।
1: ਚਿਤ ਜਿਨ ਕਾਹਿਰ ਲਿਆ, ਮਾਇਆ ਬੋਲਣ ਪੈਰ ਬਾਣੀ।
0: ਕਹੇ ਨਾਨਕ ਸਤਿਗੁਰ ਵਜੋਂ ਹੋਰ

0: ਗੁਰਮੁਖ ਸਦਾ ਸੰਭਾਲੀਐ
1: ਕਹੇ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ
0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ
0: ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ
1: ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਇਹ ਮਾਇਆ ਜਿਤ ਹਰ ਵਿਸਰੇ ਮੋਪਜੇ ਭਾਉ ਦੂਜਾ ਲਾਇਆ
1: ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ
0: ਹਰੇ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਬਿਲ ਲਾਏ
0: ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ
1: ਜਿਸਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ
0: ਹਰ ਆਪ ਮੁੱਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤਿਗੁਰ ਦੇ ਰਾਸ ਜਾਣੇ
0: ਹਰ ਹਰ।

0: ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਸ ਸਖੀ ਹੈ, ਜੋਗ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਪਾਗੇ, ਆਪਣਾ ਫਿਰ ਜਾਪੇ।
1: ਅਨਹਤ ਬਾਣੀ

0: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ
1: ਮੇਰਿਓ ਹਰ ਤੁਮੈ ਜੋ ਤਰੀ ਹਰ ਬਿਨ ਅਵਰ ਨਾ ਦੇਖ।

0: ਨਦਰੀ ਆਇਆ,
1: ਗੁਰ ਪ੍ਰਸਾਦੀ ਪੂਜਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨ ਕੋਈ,
0: ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ ਹੋਈ,
1: ਇਹ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ,
0: ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ,
1: ਜਤ ਸੁਣੀ ਮਨ ਤਨ

ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ।

ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸ ਚ ਤੇਹੀ ਆ। ਹਿਕ ਦੂੰ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ।

ਗੁਰੂ ਗੁਰੂ ਪਿਆਰੀ ਸਤਿਸੰਗ ਜੀ ਵੱਡਿਆਂ ਭਾਗਾਂ ਵਾਲੇ ਹੋ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਨੇ। ਅੰਮ੍ਰਿਤ ਵੇਲੇ ਤੋਂ ਆਪਣੀ ਪਵਿੱਤਰ ਗੋਦ ਦੇ ਵਿੱਚ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਸੱਚੇ ਪਾਤਸ਼ਾਹ ਆਪਣੀ ਮਿਹਰ ਬਖਸ਼ਿਸ਼ ਕਰ ਰਹੇ ਨੇ। ਆਪ ਉਠਾ ਕਰਕੇ ਅੰਮ੍ਰਿਤ ਵੇਲੇ ਆਪਣੀ ਪਵਿੱਤਰ ਗੋਦ ਦੇ ਵਿੱਚ ਬਿਠਾ ਕੇ ਬਾਣੀ ਦੀ ਦਾਤ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਜੈਤਸਰੀ ਰਾਗ ਦੇ ਵਿੱਚ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਮੁੱਖ ਤੋਂ ਉਚਾਰਿਆ ਹੋਇਆ ਸ਼ੰਤਾਂ ਦੇ ਵਿੱਚ ਸ਼ਬਦ ਹੈ, ਘਰ ਪਹਿਲੇ ਦੇ ਵਿੱਚ ਗਾਉਣ ਦੀ ਹਦਾਇਤ ਦਿੱਤੀ ਹੋਈ ਹੈ। ਅੱਗੇ ਸੱਚੇ ਪਾਤਸ਼ਾਹ ਫਰਮਾਉਂਦੇ ਕਹਿੰਦੇ ਉਹ ਅਕਾਲ ਪੁਰਖ ਇੱਕ ਹੈ ਅਤੇ ਉਹਨੂੰ ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਉਹ ਪ੍ਰਾਪਤ ਕੀਤਾ ਜਾ ਸਕਦਾ। ਸੱਚੇ ਪਾਤਸ਼ਾਹ ਅੱਗੇ ਸਲੋਕ ਲਿਖਦੇ ਨੇ,

ਹਰ ਸੰਗ ਮੀਤ ਸ਼ੰਤ ਤੋਂ ਪਹਿਲਾਂ ਸੱਚੇ ਪਾਤਸ਼ਾਹ ਸਲੋਕ ਦੇ ਵਿੱਚ ਬੇਨਤੀ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ। ਕਹਿੰਦੇ ਅਕਾਲ ਪੁਰਖ ਨੂੰ ਸੱਚੇ ਪਾਤਸ਼ਾਹ ਕਿ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਕਿਰਪਾ ਕਰਕੇ ਆਪਣੇ ਦਰਸ਼ਨ ਮੈਨੂੰ ਦੇ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਖੋਲ ਕਪਟ ਉਹਨੇ ਕਿਰਪਾ ਕੀਤੀ ਅਤੇ ਮੈਨੂੰ ਆਪਣੇ ਦਰਸ਼ਨ ਦਿੱਤੇ। ਸ਼ੰਤ ਦੇ ਵਿੱਚ ਸੱਚੇ ਪਾਤਸ਼ਾਹ ਜਿਹੜਾ ਉਹ ਬਖਸ਼ਿਸ਼ ਕਰਦੇ ਨੇ ਕਿ ਸੁਹਾਗਣਾ ਦਾ ਕੀ ਚੇਨ ਹੈ ਅਤੇ ਜਦੋਂ ਉਹਨੂੰ ਆਪਣਾ ਪਤੀ ਪਰਮੇਸ਼ਰ ਮਿਲ ਜਾਂਦਾ ਅਤੇ ਉਹ ਕਿਵੇਂ ਉਹਦੇ ਨਾਲ ਰੰਗ ਰਲੀਆਂ ਮਾਣਦੇ ਨੇ, ਉਹ ਸ਼ੰਤ ਦੇ ਵਿੱਚ ਸੱਚੇ ਪਾਤਸ਼ਾਹ ਸਾਰਾ ਸ਼ਬਦ ਬਿਆਨ ਕਰਦੇ ਨੇ। ਸੋ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਦੇ ਨਾਲ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪਹਿਲਾ ਵਿਸਮਾਤ ਨਾਦ ਵਿਸਮਾਤ ਵੇ ਵਿਸਮਾਤ ਜੀ ਵਿਸਮਾਤ ਭੇਦ ਵਿਸਮਾਤ ਵਿਸਮਾਤ ਅੰਗ ਵਿਸਮਾਂ ਗੇ ਫਿਰ ਜੰਤ ਵਿਸਮਾਤ ਪਾਉਣ ਵਿਸਮਾਤ ਪਾਣੀ ਵਿਸਮਾਤ ਆਪਣੀ ਖੇਡਾਂ ਵਿਡਾਣੇ ਵਿਸਮਾਤ ਧਰਤੀ ਸਮਾਤ ਕਾਣੀ ਸਮਾਤ ਸਾਰ ਲੱਗੇ ਪੁਰਾਣੀ ਸਮਾਤ ਸੰਯੋਗ ਸਮਾਤ ਵਿਨਯੋਗ ਸਮਾਤ ਭੁੱਖ ਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਲਾਹ ਵਿਸਮਾਤ ਉਜਰ ਵਿਸਮਾਤ ਵਿਸਮਾਤ ਨੇੜੇ ਵਿਸਮਾਤ ਦੂਰ ਸਮਾਤ ਦੇਖੇ ਹਾਜ਼ਰਾ ਹਜ਼ੂਰ ਵੇ ਪੁਰਾਣੇ ਸਮਾਤ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ।

ਵਾਇਣ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਡਰਾਵਾ ਚਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ।

ਸਿਆਣਾ ਮੋਖ ਮੁਕਤ ਕੀ ਸਾਰਣ ਜਾਣਾ ਹੁੰਚ ਮਾਇਆ ਹੁੰਸਾਇਆ ਹੁਮੇ ਕਰ ਕਰ ਜੰਤੂ ਪਾਏ ਹੁਮੇ ਬੁੱਝੇ ਤਾਂ ਅੰਦਰ ਸੁਝੇ ਗਿਆਨ ਵਿਹੂਨਾ ਕਤ ਕਤ ਰੁਝੇ।

ਪਾਗੋ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਸ਼ਾਈ ਪਾਈ ਮੂਰਖੰਦ ਪਤ ਗਵਾਏ ਵਿਨਾ ਮੈਂ ਕਿਸ ਥਾਏ ਨਾ ਪਾਈ ਰਹਿ ਬਿਬਾਣੀ ਬਸਾਣੀ ਅੰਦਰ ਜਾਣਾ ਫਿਰ ਪਛਤਾਣੀ।

ਮਹੱਲਾ ਪਹਿਲਾ ਦੁਖ ਦਾਰੂ ਸੁਖ ਰੁਖ ਪਿਆ ਜਾਂ ਸੁਖ ਕਾਮ ਨਾਏ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰਨਾ ਹੋਏ ਬੁਲਹਾਰੀ ਕੁਦਰਤ ਵਸਿਆ ਤਿਰੰਤ ਜਾਈ ਲਿਖੇ ਰਹਾ ਜਾਤ ਮੈਂ ਜੋ ਜੋਤ ਮੈਂ ਜਾ ਤਕਲ ਕਲਾ ਭਰਪੂਰਿਆ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਬੋਲੇ

ਅੰਮ੍ਰਿਤ ਰਾਸ ਸਤਿਗੁਰੂ ਚੁਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਤੈਂ ਅਨਹਤ ਸ਼ਬਦ ਵੱਜਹਿ ਧੁਨ ਬਾਣੀ, ਸਹਿਜੀ ਸਹਿਜ ਸਮਾਈ ਹੈ। ਜਿਨ ਕੋ ਕਰਤੈ ਤੁਰ ਲਿਖ ਪਾਈ, ਅਨਦਨ ਗੁਰ ਗੁਰ ਕਰਤ ਵਿਹਾਈ। ਬਿਨ ਸਤਿਗੁਰ ਕੋ ਸੀਜੈ ਨਾਈ, ਗੁਰ ਚਰਨੀ ਚਿਤ ਲਾਈ। ਜਿਸ ਭਾਵੈ ਤਿਸ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ। ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਈ ਹੈ। ਗਿਆਨ ਰਤਨ ਮਨ ਪ੍ਰਗਟ ਭਇਆ, ਨਾਮ ਪਦਾਰ ਸਹਿਜੇ ਲਇਆ। ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕਉ ਸਾਧ ਬਲ ਜਾਈ ਹੈ। ਪ੍ਰਗਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰਤਨ ਅਪਾਰਾ। ਸਤਿਗੁਰ ਗਿਆਨ ਰਤਨ ਅਤਿ ਭਾਰੀ, ਕਰ ਮਿਲੈ ਸੁਖ ਪਾਈ। ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚੌਂ ਜੁਗ ਨਿਰਮਲ ਹੱਛਾ ਲੋਇ। ਨਾਮੇ ਨਾਮ ਰੱਤੇ ਸੁਖ ਪਾਇਆ, ਨਾਮ ਰਹਿਆ ਲਿਵਲਾਈ। ਗੁਰਮੁਖ ਨਾਮ ਪ੍ਰਾਪਤ ਹੋਵੈ, ਸਹਿਜੇ ਜਾਗੈ ਸਹਿਜੇ ਸੋਵੈ। ਗੁਰਮੁਖ ਨਾਮ ਸਮਾਈ ਸਮਾਵੈ, ਨਾਨਕ ਨਾਮ ਧਿਆਈ ਹੈ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਹਰ ਹਰ ਕਰਤ ਸਦਾ ਮਨ ਬਿਗਸੈ, ਹਰ ਚਰਨੀ ਮਨ ਲਾਈ ਹੈ। ਹਮ ਮੂਰਖ ਅਗਿਆਨ, ਗਿਆਨ ਕਿਛੁ ਨਾਹੀ, ਸਤਿਗੁਰ ਤੇ ਸਮਝ ਪੜੀ।

ਲੇਖ ਪਛਾਤਾ ਸ਼ਬਦੇ ਰਬ ਰਹਿਆ ਸੁਖਦਾਤਾ ਸਰਬੇ ਰਬ ਰਹਿਆ ਸੁਖਦਾਤਾ ਆਤਮ ਜੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੇ ਜਿਨ ਕੋ ਆਦ ਮਿਲੀ ਵਡਿਆਈ ਸਤਿਗੁਰ ਮਨ ਵਸਿਆ ਲਿਵਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੇ ਮਾਰੂ ਮਹੱਲਾ ਚੌਥਾ ਹਰਗ ਮਗੂਚਰ ਸਦਾ ਬਿਨਾਸੀ ਸਰਬੇ ਰਬ ਰਹਿਆ ਘਟਵਾਸੀ ਤਿਸ ਬਿਨ ਅਵਰਣ ਕੋਈ ਦਾਤਾ ਹਰਤ ਸਹਸਰੇ ਉਹ ਪ੍ਰਾਣੀ ਹੇ ਜਾਕੋ ਰੱਖ ਹਰ ਰਾਖਣ ਹਾਰਾ ਤਾਕੋ ਕੋਏ ਨ ਸਾਖ ਸੁਮਾਰਾ ਸੋ ਐਸਾ ਹਰ ਸੇਵੋ ਸੰਤ ਹੋ ਜਾ ਕੀ ਉਹ ਤੁਮ ਬਾਣੀ ਹੇ ਜਾ ਜਾਪੈ ਕਿਛ ਕਥਾਉ ਨਾਹੀ ਤਾ ਕਰਤਾ ਭਰਪੂਰ ਸਮਾਈ ਸੁਕੇ ਤੇ ਪੁਨ ਹਰਿਆ ਕੀ ਤੋਨ ਹਰ ਧਿਆਵ ਚੋਜ ਵਿਡਾਣੀ ਹੇ

ਨਿਮਾਣੇ ਮਾਣ ਕਰੈ ਤੁਧ ਪਾਵੈ, ਹੋਰ ਕੀਤੀ ਚੱਖ ਚੱਖ ਆਵੈ ਜਾਵੈ। ਜਿਨਕਾ ਪੱਖ ਕਰੈ ਤੂੰ ਸੁਆਮੀ, ਤਨਕੀ ਉੱਪਰ ਗੱਲ ਤੁਧ ਆਣੀ ਹੇ। ਹਰ ਹਰ ਨਾਮ ਜਿਨੀ ਸਦਾ ਧਿਆਇਆ, ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪੱਛੋ ਤਾਣੀ ਹੇ। ਤੂੰ ਸਭ ਮੈਂ ਵਰਤੈ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਰ ਮਸਤਕ ਹਾਥ। ਹਰ ਕੀ ਸ਼ਰਨ ਪਇਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੇ। ਮਾਰੂ ਸੋ ਲਹੇ ਮਹੱਲਾ ਪੰਜਵਾ, ਇੱਕੋ ਓਅੰਕਾਰੂ ਸਤਿਗੁਰ ਪ੍ਰਸਾਦ। ਕਲਾ ਉਪਾਏ ਧਰੀ ਜਨ ਧਰਨਾ, ਗਗਨ ਰਹਾਇਆ ਹੁਕਮੇ ਚਰਨਾ। ਅਗਨੋ ਉਪਾਏ ਇੰਦਨ ਮੈਂ ਬਾਦੀ, ਸੋ ਪ੍ਰਭ ਰਾਖੈ ਪਾਈ। ਜੀ ਜੰਤ ਕੋ ਰਜਿਕ ਸੰਭਾਹੇ, ਕਰਨ ਕਾਰਨ ਸਮਰੱਥ ਆਪਾਹੇ। ਖਨ ਮੈਂ ਥਾਪੂ ਥਾਪਨਹਾਰਾ, ਸੋਈ ਤੇਰਾ ਸਹਾਈ ਹੇ। ਮਾਤਕ ਮੈਂ ਜਿਨ ਪ੍ਰਤ ਪਾਲਿਆ, ਸਾਸ ਗਰਾਸ ਹੋਏ ਸੰਗ ਸੰਭਾਲਿਆ। ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੇ। ਸੁਲਤਾਨ ਖਾਨ ਕਰੇ ਖਨਕੀਰੇ, ਗਰੀਬ ਨਿਵਾਜ ਕਰੇ ਪ੍ਰਭ ਮੀਰੇ। ਗਰਭ ਨਿਵਾਰਨ ਸਰਬ ਸਧਾਰਨ, ਕਿਸ ਕੀਮਤ ਕਹੀ ਨਾ ਜਾਈ। ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ। ਮਾਤ ਪਿਤਾ ਸੁਤ ਬੰਧ ਭਾਈ, ਜਿਨੇ ਸ੍ਰਿਸ਼ਟ ਉਪਾਈ। ਪ੍ਰਭ ਆਈ ਸ਼ਰਨਾ ਪਉ ਨੀ ਕਰਨਾ, ਸਾਧ ਸੰਗਤ ਨਿਹ ਚੋਹੈ ਤਰਨਾ। ਮਾਨ ਬਚ ਕਰਮ ਰਾਧੇ ਕਰਤਾ, ਤਿਸ ਨਾਹੀ ਕਦੇ ਸਜਾਈ ਹੇ। ਗੁਣ ਨਿਧਾਨ ਮੰਤਨ ਮੈਂ ਰਵਿਆ, ਜਨਮ ਮਰਨ ਕੀ ਜੋ ਨਾ ਭਵਿਆ। ਦੁਖ ਵਿਨਾਸ਼ ਕੀਆ ਸੁਖ ਡੇਰਾ, ਜਾਂ ਤ੍ਰਿਪਤ ਰਹੇ ਆਗਾਈ ਹੇ। ਮੀਤ ਹਮਾਰਾ ਸੋਈ ਸੁਆਮੀ, ਥਾਂ ਤਨੰਤਰ ਅੰਤਰ ਜਾਮੀ। ਸਿਮਰ ਸਿਮਰ ਪੂਰਨ ਪਰਮੇਸ਼ਰ, ਚਿੰਤਾ ਗਣਤ ਮਿਟਾਈ ਹੇ। ਹਰ ਕਾ ਨਾਮ ਕੋਟ ਲਖ ਬਾਹਾ, ਹਰ ਜਸ ਕੀਰਤਨ ਸੰਗ ਤਨਤਾ। ਗਿਆਨ ਖੜ ਕਰ ਕਿਰਪਾ ਦੀਨਾ, ਦੂਤ ਮਾਰੇ ਘਰ ਤਾਈ ਹੇ। ਹਰ ਕਾ ਜਾਪ ਜਪੋ ਜਪ ਜਪਨੇ, ਜੀਤ ਆਵ ਵਸੋ ਖਰੇ ਆਪਣੇ। ਲਖ ਚੌਰਾਸੀ ਨਰਕ ਨਾ ਦੇਖੋ, ਰਸਕ ਰਸਕ ਗੁਣ ਗਾਈ ਹੇ। ਖੰਡ ਬ੍ਰਹਮੰਡ ਉਧਾਰਨ ਹਾਰਾ, ਉਚੋ ਤਾ ਗਮ ਪਾਰਾ। ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ, ਸੋ ਜਨਤ ਸਹਿਤ ਆਈ ਹੇ। ਬੰਧਨ ਤੋੜ ਲੀਏ ਪ੍ਰਭ ਮੋਲੇ, ਕਰ ਕਿਰਪਾ ਕੀਨੇ ਕਰ ਗੋਲੇ। ਅਨਹਦ ਰੁਣ ਚੁਣਕਾਰ ਸਹਿਜ ਧੁਨ, ਸਾਚੀ ਕਾਰ ਕਮਾਈ ਹੇ। ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਬਿਨਸ ਗਈ ਹੋ ਮੈਂ ਮਤ ਮੇਰੀ। ਅੰਗੀਕਾਰ ਕੀਆ ਪ੍ਰਭ ਆਪਣੈ, ਜਗ ਮੈਂ ਸੋਭ ਸੁਹਾਈ ਸੁਹਾਈ ਹੇ। ਜੈ ਜੈ ਕਾਰਜ ਪੂ ਜਗਦੀਸੈ, ਬਲ ਬਲ ਜਾਈ ਪ੍ਰਭ ਆਪਣੇ ਈਸੈ। ਤਿਸ ਬਿਨ ਦੂਜਾ ਅਵਰ ਨਾ ਦੀਸੈ, ਏਕਾ ਜਗਤ ਸਭਾਈ। ਸਤ ਸਤ ਸਤ ਪ੍ਰਭ ਜਾਤਾ, ਗੁਰ ਪ੍ਰਸਾਦ ਸਦਾ ਮਨ ਰਾਤਾ। ਸਿਮਰ ਸਿਮਰ ਜੀਵੈ ਜਨ ਤੇਰੇ, ਇਕੰਕਾਰ ਸਮਾਈ ਹੇ। ਭਗਤ ਜਨਾ ਕਾ ਪ੍ਰੀਤਮ ਪਿਆਰਾ, ਸਵੈ ਉਧਾਰਨ ਖਸਮ ਹਮਾਰਾ। ਸਿਮਰ ਨਾਮ ਪੁੰਨੀ ਸਭ ਇੱਛਾ, ਜਨ ਨਾਨਕ ਪੈਜ ਰਖਾਈ ਹੇ। ਮਾਰੂ ਸੋ ਲਹੇ ਮਹੱਲਾ ਪੰਜਵਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਸੰਗੀ ਜੋਗੀ ਨਾਰ ਲਪਟਾਣੀ, ਉਰਜ ਰਹੀ ਰੰਗ ਰਸ ਮਾਣੀ। ਕਿਰਤ ਸੰਜੋਗੀ ਭਏ ਇਕੱਤਰਾ, ਕਰਤੇ ਭੋਗ ਬਿਲਾਸਾਈ। ਜੋ ਪਰ ਕਰੈ ਸੁਤਨ ਤਤ ਮਾਨੈ, ਪਿਰਤਨੈ ਸ਼ਿੰਗਾਰ ਰੱਖੈ ਸੰਗਾਨੈ। ਮਿਲ ਇਕੱਤਰ ਵਸੈ ਦਿਨ ਰਾਤੀ, ਪ੍ਰਿਉ ਦੇ ਤਨੈ ਦਿਲਾਸਾਈ। ਤਨ ਮੰਗੈ ਪ੍ਰਿਉ ਬੋ ਬਿਤਾਵੈ, ਜੋ ਪਾਵੈ ਸੁਵਾਣ ਦਿਖਾਵੈ। ਇਕ ਵਸਤ ਕੋ ਪਹੁੰਚ ਨਾ ਸਕੈ, ਤਨ ਰਹਿਤੀ ਭੂਖ ਪਿਆਸਾਈ। ਤਨ ਕਰੈ ਬਿਨੋ ਦੋ ਘਰ ਜੋਰੈ, ਪੇ ਪ੍ਰਦੇਸ਼ ਨ ਜਾਓ ਵਸੋ ਘਰ ਮੋਰੈ। ਐਸਾ ਵਣਜ ਕਰੋ ਗ੍ਰੇ ਪੀਤਰ, ਜਿਤੇ ਉਤਰੈ ਭੂਖ ਪਿਆਸਾਈ। ਸਗਲੇ ਕਰਮ ਧਰਮ ਜੁਗ ਸਾਦਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ। ਭਈ ਕਿਰਪਾ ਨਾਨਕ ਸਤ ਸੰਗੇ, ਤਉ ਧਨ ਪਿਰ ਆਨੰਦ ਉਲਾਸਾਏ। ਤਨ ਅੰਦੀ ਪਰ ਚਪਲ ਸਿਆਣਾ, ਪੰਚ ਤੱਤ ਕਾ ਰਚਨ ਰਚਾਨਾ। ਜਿਸ ਵੱਖਰ ਕੋ ਤੁਮ ਆਏ ਹੋ, ਹੋ ਸੋ ਪਾਇਓ ਸਤਿਗੁਰ ਪਾਸਾਏ। ਤਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਤੁਜੈ ਬਿਨਾ ਹੋ ਕਿਤੇ ਹੀ ਨਾ ਲਿਖੈ, ਵਚਨ ਦੇ ਛੋੜ ਨਾ ਜਾਸਾਏ। ਫਿਰ ਕਹਿਆ ਹੋ ਹੁਕਮੀ ਬੰਦਾ, ਵੋ ਫਾਰੂ ਠਾਕੁਰ ਜਿਸ ਕਾਣ ਨਾ ਛੰਦਾ। ਜਿਚਰ ਰਾਖੈ ਤੇ ਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੇ।
ਜਰੋ ਪ੍ਰਵਚਨ ਕਹੇ ਤਨ ਸਾਚੇ, ਤਨ ਕਛੂ ਨ ਸਮਝੈ ਚੰਚਲ ਕਾਚੇ, ਬਹੁਰ ਬਹੁਰ ਪਰਿ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ।

ਟੁੱਟਣ ਮਾਟੀ ਦੇਖ ਨਾਨਕ ਮਿਤਨ ਮੁਹਾਸਾ ਹੈ। ਹਰੇ ਮਨ ਲੋਭੀ ਸੁਣ ਮਨ ਮੀਰੀ, ਸਤਿਗੁਰ ਸੇਵਦਨ ਰਾਸ ਦੇਰੀ। ਬਿਨ ਸਤਿਗੁਰ ਪਚ ਮੂਏ ਸਾਕਤ ਨਗੁਰੇ, ਗਲ ਜਮ ਫਾਸਾਈ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਝੂਟਾਂ ਖਾਵੈ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨ ਮਾਸਾ ਹੈ। ਗੁਰਮੁਖ ਸੋਏ ਜੇ ਹਰ ਜੀਉ ਭਾਇਆ, ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ। ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਉ ਪਇਆ ਗਲ ਖਾਸਾ ਹੈ। ਹਉ ਬਲਿਹਾਰੀ ਸਤਿਗੁਰ ਪੂਰੇ, ਸ਼ਰਨ ਕੇ ਦਾਤੇ ਬਚਨ ਕੇ ਸੂਰੇ। ਐਸਾ ਪ੍ਰਭ ਮਿਲਿਆ ਸੁਖਦਾਤਾ, ਵਿਛੁੜ ਨਾ ਕਤ ਹੀ ਜਾਸਾਏ। ਗੁਣ ਨਿਧਾਨਕ ਸ਼ਕੀਮ ਨਾ ਪਾਈ, ਕੜ ਕੜ ਪੂਰ ਰਹੋ ਸਭ ਠਾਈ। ਨਾਨਕ ਸ਼ਰਨ ਦੀਨ ਦੁੱਖ ਭੰਜਨ, ਹੋ ਰੇਣ ਤੇਰੇ ਜੋ ਦਾਸਾਏ। ਮਾਰੂ ਸੋ ਲਹੇ ਮਹੱਲਾ ਪੰਜਵਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਕਰੈ ਆਨੰਦ ਨੰਦੀ ਮੀਰਾ, ਕਟ ਕਟ ਪੂਰਨ ਸਿਰ ਸਿਰਹਿ ਨਬੇਰਾ। ਸਿਰ ਸ਼ਾਂ ਕਹਿ ਸੱਚਾ ਸਾਹਿਬ, ਅਬਰ ਨਾਹੀ ਕੋ ਦੂਜਾ ਹੈ। ਹਰਖਵੰਤ ਅਨੰਤ ਦਇਆਲਾ, ਪ੍ਰਗਟ ਰਹਿਓ।

ਸੱਚ ਵਰਤੀ ਜਾਈ, ਸੱਚ ਤਪਾਵਸ ਸੱਚੀ ਕੀ ਰਾਉ, ਸਾਚਾ ਥਾਨ ਸਦਾ ਪ੍ਰਭ ਤੇਰਾ, ਸੱਚੀ ਕੁਦਰਤ ਸੱਚੀ ਬਾਣੀ, ਸੱਚ ਸਾਹਿਬ ਸੁਖ ਕੀ ਜਾਏ, ਏਕੋ ਆ ਤੂੰ ਹੈ ਵੱਡ ਰਾਜਾ, ਹੁਕਮ ਸੱਚੇ ਕਹਿ ਪੂਰੇ ਕਾਜਾ, ਅੰਤਰ ਬਾਹਰ ਸਭ ਕਿਛ ਜਾਣੈ, ਆਪੇ ਹੀ ਆਪ ਪਤੀ ਜਾਏ, ਤੂੰ ਵੱਡ ਰਸੀਆ ਤੂੰ ਵੱਡ ਭੋਗੀ, ਤੂੰ ਨਿਰਵਾਣ ਤੂੰ ਹੈ ਹੀ ਜੋਗੀ, ਸਰਬ ਸੁਖ ਸਹਿਜ ਕਰ।

ਕੰਚਨ ਸ਼ੁੱਧ ਕਰਾਇਆ, ਨਦਰ ਸਰਾਵੰਨੀ ਸਚੜਾਇਆ, ਪਰ ਖਜ਼ਾਨੇ ਪਾਇਆ ਸਰਾਫੀ, ਫਿਰ ਨਾ ਹੀ ਤਾਈ ਜਾਹੇ। ਅੰਮ੍ਰਿਤ ਨਾਮ ਤੁਮਾਰਾ ਸੁਆਮੀ, ਨਾਨਕ ਦਾਸ ਸਦਾ ਕੁਰਬਾਨੀ, ਸੰਤ ਸੰਗ ਮਹਾਂ ਸੁਖ ਪਾਇਆ, ਦੇਖ ਦਰਸ਼ਨ ਇਹੋ ਮਨ ਭੀਜਾ ਹੈ। ਮਾਰੂ ਮਹੱਲਾ ਪੰਜਵਾਂ ਸੋ

ਸਦਾ ਬਖਸ਼ਿੰਦਾ। ਗੁਰ ਸਾਹ ਸਿਮਰਤ ਖਟਕਰਮਾ, ਗੁਰ ਪਵਿੱਤਰ ਅਸਥਾਨਾ ਹੀ। ਗੁਰ ਸਿਮਰਤ ਸਭ ਕਿਲ ਵਿਖ ਨਾਸਾ ਹੈ, ਗੁਰ ਸਿਮਰਤ ਜਮ ਸੰਗ ਨ ਫਾਸੈ। ਗੁਰ ਸਿਮਰਤ ਮਨ ਨਿਰਮਲ ਹੋਵੈ, ਗੁਰ ਕਾਟੇ ਅਪਮਾਨਾ ਹੀ। ਗੁਰ ਕਾ ਸੇਵਕ ਨਰਕ ਨਾ ਜਾਈ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਈ। ਗੁਰ ਕਾ ਸੇਵਕ ਸਾਧ ਸੰਗ ਪਾਈ, ਗੁਰ ਕਰਦਾ ਨਿਤ ਜੀ ਦਾਨਾ ਹੀ। ਗੁਰਦੁਆਰੈ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਪਣੀਐ। ਕਲ ਕਲੇਸ਼ ਮਿਟਾਏ ਸਤ

ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਜੋ ਕਿਛੁ ਕਰੇ ਸੋ ਆਪਣ ਪਾਣੈ ਸਾਧੂ ਤੂਰ ਜਾਚੈ ਜਨ ਤੇਰੇ ਨਾਨਕ ਸਤਿ ਕੁਰਬਾਨਾ ਹੇ ਮਾਰੂ ਸੋ ਲਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਨਿਰੰਜਨ ਪ੍ਰਭ ਨਿਰੰਕਾਰਾ ਸਭ ਮੈਂ ਵਰਤਹਿ ਆਪ ਨਿਰਾਰਾ ਵਰਣ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟੁ ਪਾਈਂਦਾ ਲੱਖ ਚੌਰਾਸੀ ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁੱਖ ਪਾਈਂਦਾ ਕੀਤਾ ਹੋਵੈ ਤਿਸ ਕਿਆ ਕਹੀਐ ਗੁਰਮੁਖ ਨਾਮ ਪਦਾਰਥ ਲਹੀਐ ਜਿਸ ਆਪ ਭੁਲਾਏ ਸੋਈ ਭੁਲੈ ਸੋ ਬੂਝੈ ਜਿਸੈ ਬੁਝਾਈਂਦਾ ਹਰਖ ਸੋ ਕਾ ਨਗਰ ਕੀਆ ਸੀ ਉਬਜਿਓ ਸਤਿਗੁਰ ਸ਼ਰਣੀਆ ਤ੍ਰਿਉਂਗਣਾ ਤੇਰੈ ਨਿਰਾਰਾ ਸੋ ਗੁਰਮੁਖ ਸੋਭਾ ਪਾਈਂਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀਜੈ ਸੋ ਬੰਧਨ ਪੈਰੇ ਕੁਰਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਗਵਾਈਂਦਾ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰ ਗੈ ਪਾਤ ਸਿਉਂ ਜਾਈਂਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਬਸ ਆਪ ਪ੍ਰਭ ਕੀਆ ਨਿਚਲੇਖ ਆਪ ਅਬਿਨਾਸੀ ਸੋ ਨਿਚਲ ਜੋਤ ਸਹਿ ਤਿਆਈਂਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨ ਜਾਣੋ ਮਾਨਸ ਦੇਹਾ ਜਿਉ ਜਲ ਤਰੰਗ ਉੱਠੈ ਬਹੁ ਪਾਂਤੀ ਫਿਰ ਸਲਲੈ ਸਰਲ ਸਮਾਈਂਦਾ ਇੱਕ ਜਾਚਕ ਮੰਗੈ ਦਾਨ ਦੁਆਰੈ ਜਾਂ ਪ੍ਰਭਾਵੈ ਤਾਂ ਕਿਰਪਾ ਧਾਰੈ ਦੇਹੋ ਦਰਸ ਜਿਤ ਮੰਤਰ ਪਤਾਸੈ ਹਰ ਕੀਰਤਨ ਮਨ ਠਹਿਰਾਈਂਦਾ ਰੂੜੋ ਠਾਕੁਰ ਕਿਤੈ ਵਸ ਨ ਆਵੈ ਹਰ ਸੋ ਕਿਛੁ ਕਰੇ ਜੇ ਹਰ ਕੀਆਂ ਸੰਤਾਂ ਭਾਵੈ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਈਂਦਾ ਜਿੱਥੈ ਔਕਟ ਆਏ ਬਨਤਹਿ ਪ੍ਰਾਣੀ ਤਿੱਥੈ ਹਰ ਧਿਆਈਐ ਸਾਰੰਗ ਪਾਣੀ ਜਿੱਥੈ ਪੁੱਤਰ ਕਲੱਤਰ ਨਾ ਬੇਲੀ ਕੋਈ ਤਿੱਥੈ ਹਰ ਆਪ ਛਡਾਈਂਦਾ ਵੱਡਾ ਸਾਹਿਬ ਅਗਮ ਥਾਹਾ ਕਿਉਂ ਮਿਲੀਐ ਪ੍ਰਭ ਵੇ ਪਰਵਾਹ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਈਂਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੋਇ ਸਾਮਸਰ ਸਹੀ ਹੋ ਮੈਂ ਜਾਏ ਤਾਂ ਏਕੋ ਬੂਝੈ ਸੋ ਗੁਰਮੁਖ ਸਹਿਜ ਸਮਾਈਂਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰੈ ਬਹੁ ਭਾਤੀ ਜਿਉਂ ਪਿਤਾ ਪੂਤ ਲਾਡਾਈਂਦਾ ਅਗਮਾ ਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਐ ਜਾਂ ਲਏ ਮਿਲਾ ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਈਂਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਸਭ

ਸਤਿਕਾਰ ਸਤਿਗੁਰ ਪ੍ਰਸਾਦ ਜੋ ਦਿਸੈ ਸੋ ਏਕੋ ਤੂੰ ਹੈ ਬਾਣੀ ਤੇਰੀ ਸ੍ਰਵਣ ਸੁਣੀਐ ਦੂਜੀ ਅਵਰਨ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਿਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭ ਥੀਆ ਆਪ ਉਪਾਇ ਰਚਿਉਨ ਪਾਸਾਰਾ ਆਪੇ ਖੜ ਖੜ ਸਾਰਣਾ ਇੱਕੋ ਪਾਏ ਵੱਡ ਦਰਬਾਰੀ ਇੱਕੋ ਦਾਸੀ ਇੱਕ ਘਰ ਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਅਗਾਈ ਸਭ ਸਹਿ ਤੇਰਾ ਪਾਰਣਾ ਆਪੇ ਸਤ ਸਤ ਸਤ ਸਾਚਾ ਯੋਤ ਪੋਤ ਭਗਤਨ ਸੰਗਰਾਚਾ ਆਪੀ ਗੁਪਤ ਆਪੀ ਹੈ ਪ੍ਰਗਟ ਆਪਣਾ ਆਪ ਪਸਾਰਣਾ ਸਦਾ ਸਦਾ ਸਦ ਹੋਵਣ ਹਾਰਾ ਉੱਚਾ ਅਗਮ ਥਾਉ ਅਪਾਰਾ ਊਣੇ ਭਰੇ ਭਰੇ ਭਰੇ ਊਣੇ ਚਰਤ ਸੁਆਮੀ ਕੇ ਕਾਰਣਾ ਮੁਖ ਸਲਾਹੀ ਸੱਚੇ ਸ਼ਾਹ ਨੈਣੀ ਪੇਖਾ ਅਗਮ ਥਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲੇ ਉਧਾਰਣਾ ਕਰ ਕਰ ਵੇਖੈ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਭਾ ਜੈ ਬੈਸੈ ਪ੍ਰਪਾਸੇ ਆਨੰਦ ਮੰਗਲ ਹਰ ਚਲਤ ਤਮਾਸੇ ਗੁਣ ਗਾਵੈ ਅਨਹਦ ਤੁਨ ਬਾਣੀ ਤੈ ਨਾਨਕ ਦਾਸ ਚਿਤਾਰਣਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਏ ਉਪਾਵਨ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੁਇ ਕਰ ਜੋੜ ਸਿਮਰਉ ਦਿਨ ਰਾਤੀ ਮੇਰੇ ਸਵਾਮੀ ਅਗਮਹੁ ਅਪਾਰਣਵ ਤਿਦ ਬਿਨ ਦੂਜੇ ਕਿੱਸਾ ਲਾਹੀ ਇੱਕੋ ਏਕ ਜਪੀ ਮਨ ਮਾਹੀ ਹੁਕਮ ਬੂਝ ਜਨ ਭਏ ਨਿਹਾਲਾ ਇਹ ਭਗਤਾਂ ਕੀ ਕਾਲਣਾ ਗੁਰ ਉਪਦੇਸ਼ ਜਪੀਏ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟ ਹੈ ਸਭ ਬੰਧਨ ਇਹ ਭਰਮ ਬਹੁ ਪਰ ਜਾਲਣਾ ਜੈ ਰਾਖੈ ਸੋਈ ਸੁਖ ਥਾਨਾ ਸਹਿਜੇ ਹੋਏ ਸੋਈ ਭਲ ਮਾਨਾ ਬਿਨਸੇ ਬੈਰ ਨਾਈ ਕੋ ਬੈਰੀ ਸਭ ਏਕੋ ਹੈ ਭਾਲਣਾ ਡਰ ਚੁੱਕੇ ਬਿਨਸੇ ਅੰਧਿਆਰੇ ਪ੍ਰਗਟ ਪਏ ਪ੍ਰਭ ਪੁਰਖ ਨਿਰਾਰੇ ਆਪ ਛੂੜ ਪਏ ਸ਼ਰਨਾਈ ਜਿਸਕਾ ਸਾਹ ਤਿਸ ਘਾਲਣਾ ਐਸਾ ਕੋਵਡ ਭਾਗੀ ਆਇਆ ਆਠ ਪੈਰ ਜਿਨ ਖਸਮ ਤੇ ਆਇਆ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਨਾ ਏ ਬਖਸ਼ੀਸ਼ ਖਸਮ ਤੇ ਪਾਵਾ ਆਠ ਪੈਰ ਕਰ ਜੋੜ ਤੇ ਆਵਾ ਨਾਮ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨਾ ਭੂਲ ਗਵਾਰਾ ਮਿਥਨ ਮੁਹਾਰਾ ਝੂਠ ਪਸਾਰਾ ਜਗ ਮੈਂ ਕੋਈ ਰਹਿਣ ਨਾ ਪਾਏ ਨਿਹਚਲ ਏਕ ਨਾਰਾਇਣਾ ਗੁਰਪੂਰੇ ਕੀ ਪਉ ਸ਼ਰਨਾਈ ਮੋਹ ਸੋਗ ਸਭ ਪਰਮ ਮਿਟਾਈ ਇੱਕੋ ਮੰਤਰ ਦਰੜਾਏ ਔਖਦ ਸੱਚ ਨਾਮ ਰਿਦ ਗਾਇਨਾ ਜਿਸ ਨਾਮੈ ਕੋ ਤਰਸੈ ਬਹੁ ਦੇਵਾ ਸਗਲ ਭਗਤ ਜਾ ਕੇ ਕਰਦੀ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਪੰਜਨ ਸੋ ਗੁਰਪੂਰੇ ਤੇ ਪਾਇਨਾ ਹੋਰ ਦੁਬਾਰਾ ਕੋਈ ਨਾ ਸੂਜੈ ਤ੍ਰਿਪਵਨ ਧਾਵੈ ਤਾਂ ਕਿਛੂ ਨਾ ਬੂਝੈ ਸਤਿਗੁਰ ਸ਼ਾਹ ਭੰਡਾਰ ਨਾਮ ਜਿਸ ਰਤਨ ਤਿਸੈ ਤੇ ਪਾਈ ਨਾ ਜਾ ਕੀ ਤੂਰ ਕਰੇ ਪੁਨੀਤਾ ਸੁਰ ਨਰ ਦੇਵ ਨਾ ਪਾਵੈ ਮੀਤਾ ਸਤ ਪੁਰਖ ਸਤਿਗੁਰ ਪਰਮੇਸ਼ਰ ਜਿਸ ਪੀੜਤ ਪਾਰ ਪਰਾਈ ਨਾ ਪਾਰ ਜਾਤ ਲੋੜੈ ਮਨ ਪਿਆਰੇ ਕਾਮ ਤੀਨ ਸੋ ਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰੈ ਪੰਚ ਧਾਤੂ ਪੈ ਪਾਰ ਬ੍ਰਹਮ ਹੋਵੈ ਨਿਰਮਲਾ ਤੂੰ ਪਾਰਸ ਜਾ ਭੇਟੈ ਗੁਰਪੂਰਾ ਤਾਂ ਪਾਰਸ ਪਰਸ ਦਿਖਾਏ ਨਾ ਕਈ ਬੈਕੁੰਠ ਨਾਹੀ ਲਵੈ ਲਾਗੇ ਮੁਕਤ ਬਪੜੀ ਬੇ ਗਿਆਨੀ ਤਿਆਗੇ ਏਕ ਓਂਕਾਰ ਸਤਿਗੁਰ ਤੇ ਪਾਈਐ ਹੋ ਬਾਲ ਬਾਲ ਗੁਰ ਦਰਸਾਇਨਾ ਗੁਰ ਕੀ ਸੇਵ ਨਾ ਜਾਣੈ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਏ ਲਏ ਸੋ ਸੇਵਕ ਜਿਸ ਵਡ ਭਾਗ ਮਥਾਈ ਨਾ ਗੁਰ ਕੀ ਮਹਿਮਾ ਵੇਦ ਨਾ ਜਾਣੈ ਤੁਸ ਮਾਤ ਸੁਣ ਸੁਣ ਵਖਾਣ ਹੈ ਪਾਰ ਬ੍ਰਹਮ ਅਪਰੰਪਰ ਸਤਿਗੁਰ ਜਿਸ ਸਿਮਰਤ ਮਨ ਸੀਤ ਲਾਏ ਨਾ
जाकी सोए सुनी मन जीवै, हृदय वसै तां ठंडा उथीवै। गुरमुखों लाए तसोभा पाए, तिस जम कै पंथ न पाई नाव। संतन की शरणाई पड़िया, जीव प्राण तन आगे तरिया। सेवा

0: ਸਿਉ ਨਾਹੀ ਕਿਛ ਝਾੜਾ। ਤੂੰ ਪਿਤਾ ਸਭ ਬਾਰਕ ਥਾਰੀ, ਜਿਉਂ ਖਿਲਾਵੈ ਤਿਉ ਖੇਲਣ ਹਾਰੀ। ਉਜੜ ਮਾਰਗ ਸਭ ਤੁਮਹੀ ਕੀਨਾ, ਚੱਲੈ ਨਾਹੀ ਕੋਵੇ ਪਾੜਾ। ਇੱਕ ਬੈਸਾਏ ਰੱਖੇ ਗ੍ਰਹਿ ਅੰਤਰ, ਇੱਕ ਪਠਾਏ ਦੇਸ ਦਸੰਤਰ। ਇੱਕ ਹੀ ਕਉ ਕਾਸ਼, ਇੱਕ ਹੀ ਕਉ ਰਾਜਾ, ਇਨ ਮੈਂ ਕਹੀਏ ਕਿਆ ਕੂੜਾ। ਕਵਣ ਸੁਮੁਕਤੀ ਕਵਣ ਸੁਨਰਕਾ,
1: ਕੌਣ ਸੁਸੁਰਤ ਕੌਣ ਸੁ ਕੌਣ ਜੜਾ। ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮੇ ਸਹਿ ਸਾਰੀ ਹੁਕਮੇ ਭਗਤਾ। ਹੁਕਮੇ ਸਿਹੋਛਾ ਹੋ ਹੁਕਮੇ ਦਾਨਾ, ਦੂਜਾ ਨਾਹੀ ਅਵਰਤੜਾ। ਸਾਗਰ ਕਿਨਾ ਤਮ ਤੁਮ ਪਾਰਾ, ਇੱਕ ਖੜੇ ਰਸਾ ਤਲੇ ਕਰ ਮਨ ਹੁਗਾ ਵਾਰਾ। ਇੱਕ ਨਾ ਪਾਰ ਲੰਘਾਵੇ ਆਪੇ, ਸਤਿਗੁਰੂ ਜਿਨ ਕਾ ਸੱਚ ਬੇੜਾ। ਕੌਤਕ ਕਾਲ ਇਹ ਹੁਕਮ ਪਠਾਇਆ, ਜੀ ਜੰਤੂ ਪਾਏ ਸਮਾਇਆ। ਵੇਖੈ ਵਿਖਸੈ ਸਭ ਰੰਗਮਾਨ, ਚੈ ਰਚਨ ਕਿੰਨਾ ਇੱਕ ਅਖਾੜਾ। ਵੱਡਾ ਸਾਹ ਵੱਡੀ ਨਾਈ, ਵੜਦਾ ਤਾਰ ਵੱਡੀ ਜਿਹ ਜਾਏ। ਅਗਮ ਗੋਚਰ ਬਿੰਤ ਅਤੁੱਲ, ਹੈ ਨਾਹੀ ਕਿਛ ਆਹੜਾ। ਕੀਮਤ ਕੋਈ ਨ ਜਾਣੇ ਦੂਜਾ, ਆਪੇ ਆਪ ਨਿਰੰਜਣ ਪੂਜਾ। ਆਪਸ ਗਿਆਨੀ ਆਪ ਤਿਆਨੀ, ਆਪ ਸਤਵੰਤਾ ਆਪ ਗਾੜਾ। ਕੇਤੜਿਆ ਦਿਨ ਗੁਪਤ ਕਰ ਹਾ ਕਹਾਇਆ, ਕੇਤੜਿਆ ਦਿਨ ਸੁਨ ਸਮਾ ਦਿਨ ਸੁਨ ਸਮਾਇਆ। ਕੇਤੜਿਆ ਦਿਨ ਤੰਦੂ ਕਰ, ਆਪੇ ਕਰਤਾ ਪ੍ਰਗਟੜਾ। ਆਪੇ ਸ਼ਕਤੀ ਸਬਲ ਕਹਾਇਆ, ਆਪੇ ਸੂਰਾ ਅੰਮ੍ਰਿਤ ਛਲਾਇਆ। ਆਪੇ ਸ਼ਿਵ ਵਰਤੇ ਨਿਯੰਤਰ, ਆਪੇ ਸੀਤਲ ਠਾਰ ਗੜਾ। ਜਿਸੇ ਨਿਵਾਜੇ ਗੁਰਮੁਖ ਸਾਜੇ, ਆ ਨਾਮ ਵਸੈ ਤਿਸ ਅਣਤ ਵਾਜੇ। ਤਿਸੀ ਸੁਖ ਤਿਸੀ ਠਕੁਰਾਈ, ਤਿਸਨ ਆਵੇ ਜਮ ਨੇੜਾ। ਕੀਮਤ ਕਾਗ ਦੇ ਕਹੀ ਨ ਜਾਈ, ਕਹੁ ਨਾਨਕ ਬੇਅੰਤ ਗੁਸਾਈ। ਆਦਿ ਮਦ ਅੰਤ ਪ੍ਰਭ ਸੋਈ, ਹਾਥ ਕਿਸੇ ਤਿਸੇ ਕਹਿ ਨੇ ਬੇੜਾ। ਤਿਸੇ ਸਰੀਕ ਨਾਹੀ ਰੇ ਕੋਈ, ਕਿਸ ਹੀ ਬੁਝੇ ਜਵਬ ਤੇ ਜਵਾਬ ਨ ਹੋਏ। ਨਾਨਕਾ ਪ੍ਰਭ ਆਪੇ ਆਪੇ, ਕਰ ਕਰ ਵੇਖੇ ਚੋਜ ਗੁਮਖੜਾ। ਮਾਰੂ ਮਹੱਲਾ ਪੰਜਵਾਂ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ, ਮਾਸੂ ਦੰਦਾ ਮੋਦਰ ਸੁਆਮੀ। ਰਿਖੀ ਕੇਸ ਗੋਵਰਧਨ ਤਾਰੀ, ਮੁਰਲੀ ਮਨੋਹਰ ਹਰ ਚੁਰੰਗਾ। ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਜਗਦੀਸ਼ਰ ਹਰ ਜੀਵ ਸਰ ਸੰਹਾਰੇ। ਜਗ ਜੀਵਨ ਅਵਨਾਸੀ ਠਾਕੁਰ, ਘਟ ਘਟ ਵਾਸੀ ਹੈ ਸੰਗਾ। ਧਰਣੀ ਧਰ ਈਸ ਨਰ ਸਿੰਘ ਨਾਰਾਇਣ, ਦਾੜਾ ਅਗਰ ਪ੍ਰਥਮ ਧਰਾਏ ਨੇ। ਬਾਮਨ ਰੂਪ ਕਿਆ ਤੁਧ ਕਰਤੇ, ਸਭ ਹੀ ਸੇਤੀ ਹੈ ਚੰਗਾ। ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਬਨਵਾਲੀ ਚੱਕਰ ਪਾਣ ਦਰਸਨ ਉਪਿਆ। ਸਹਿਸ ਨੇਤਰ ਮੂਰਤ ਹੈ ਸਹਿਸਾ, ਇੱਕ ਦਾਤਾ ਸਭ ਹੈ ਮੰਗਾ। ਭਗਤ ਵਚਲੇ ਨਾਥ ਨਾ ਨਾਥ ਨਾਥੇ, ਗੋਪੀ ਨਾਥ ਸਗਲ ਹੈ ਸਾਥੇ। ਵਾਸਦੇਵ ਨਿਰੰਜਨ ਦਾਤੇ, ਵਰਣ ਸਾ ਕੋ ਗੁਣ ਅੰਗਾ। ਮੁਕੁੰਦ ਮਨੋਹਰ ਲਖਮੀ ਨਾਰਾਇਣ, ਦ੍ਰੋਪਦੀ ਲਜਾ ਨਿਵਾਰ ਉਧਾਰਨ। ਕਮਲਾ ਕੰਤ ਕਰਹਿ ਕੰਤੂਹਲ, ਅਣਦ ਬਨੋਦੀ ਨੈ ਸੰਗਾ। ਅਮੋਗ ਦਰਸ਼ਨ ਜੋ ਨੀ ਸੰਭੋ, ਅਕਾਲ ਮੂਰਤ ਜਿਸ ਕਦੇ ਨਹੀਂ ਖੋ। ਅਵਨਾਸੀ ਅਵਗਤ ਅਗੋਚਰ, ਸਭ ਕੁਛ ਤੁਝੀ ਹੀ ਹੈ ਲੱਗਾ। ਸ੍ਰੀ ਰੰਗ ਬੈਕੁੰਠ ਕੇ ਵਾਸੇ, ਮੱਛ ਕਛ ਕੂਰਮ ਅਗਿਆ ਉਤਰਾਸੇ। ਕੇਸਵ ਚਲਤ ਕਰੈ ਨਿਰਾਲੇ, ਕੀਤਾ ਲੁੜੈ ਸਹੋਏ ਗਾ। ਨਿਰਹਾਰੀ ਨਿਰਵੈਰ ਸਮਾਇ, ਧਾਰ ਖੇਲ ਚਤਰ ਭੁਜ ਕਹਾਇ। ਸਾਵਲ ਸੁੰਦਰ ਰੂਪ ਬਣਾਵੈ, ਬੇਨ ਸੁਣਤ ਸਭ ਮੋਹੇ ਗਾ। ਬਨ ਮਾਲਾ ਵਿਭੂਖਣ ਕਮਲ ਨੈਣ, ਸੁੰਦਰ ਕੁੰਡਲ ਮੁਕਟ ਬੈਨ। ਸੰਖ ਚਕਰ ਗਦਾ ਹੈ ਤਾਰੀ, ਮਹਾਂਸਾਰਤੀ ਸਤਸੰਗਾ। ਪੀਤ ਪਤੰਬਰ ਤ੍ਰਿਪੁਣ ਤੇ, ਜਗਨਨਾਥ ਗੋਪਾਲ ਮੁਖ ਬਾਣੀ। सारंग धार भगवान बिठला मैं गणत न आवे सरभंगा न कंटक न केवल कहिए तहूं जय जल थल है जय महिए मृत लोक पिया समेपत अस्त्र थान जिस है अपग पतत पावन दुख पै पंजन अंकार निर्वार है पवखंडन भक्ति तोखित दीन कृपाला गुण नकित ही है फिंगा निरंकार अच्छा लिया डोलो ज्योत स्वरूपी सब जग मोलो

ਚੌਥੇ ਖੈਰੀ ਪੰਜਵੇਂ ਪੰਜੇ ਇਕਤ ਮੁਕਾਮੇ ਇਹ ਪੰਜ ਵਕਤ ਤੇਰੇ ਅਪਰ ਪਰਾ ਸਗਲੀ ਜਾਨ ਕਰੋ ਮੋਦੀਫਾ ਬਦ ਅਮਲ ਛੋੜ ਕਰੋ ਹੱਥ ਪੂਜਾ ਖੁਦਾਏ ਏਕ ਬੁਝ ਦੇ ਵੋ ਬਾਂਗਾ ਬਰਗੂੰ ਬਰਖਰਦਾਰ ਖਰਾ ਹੱਕ ਹਲਾਲ ਬਰੋ ਬਖੋ ਹਰਖਾਨਾ ਦਿਲ ਦਰਿਆ ਤੋ ਮੈਲਾਨਾ ਪੀਰ ਪਛਾਨੇ ਪਿਸ਼ਤੀ ਸੋਏ ਅਜਰਾਇਲ ਨਾ ਦੋਸ਼ ਠਰਾ ਕਾਇਆ ਕਿਰਦਾਰ ਔਰਤ ਯਕੀਨਾ ਰੰਗ ਤਮਾਸੇ ਮਾਨ ਯਕੀ ਹਕੀਨਾ ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੁਰਸ ਸਾਰ ਸਿਰਾ ਮੁਸਲਮਾਨ ਮੁਮਿਨ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਤੋਵੇ ਦੁਨੀਆ ਰੰਗਣ ਆਵੇ ਨੇੜੇ ਜੋ ਕੁਸਮ ਪਾਟ ਘਿਓ ਪਾਕ ਹਰਾ ਜਾ ਕੋ ਮਹਿਰ ਮਿਹਰ ਮਰਵਾਨਾ ਸੋਹੀ ਮਰਦ ਮਰਦ ਮਰਦਾਨਾ ਸੋਹੀ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਜਰਾ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮਹਿਬਤ ਮੁਹੱਬਤ ਅਥਾ ਰਹੀਮਾ ਹੱਕ ਹੁਕਮ ਸੱਚ ਖੁਦਾਇਆ ਬੁਝ ਨਾਨਕ ਬੰਦ ਖੁਲਾਸ ਤਰਾ ਮਾਰੂ ਮਹੱਲਾ ਪਹਿਲ ਪੰਜਵਾ ਪਾਰ ਬ੍ਰਹਮ ਸਭ ਊਚ ਨਿਵਾਜੈ ਪਾਰ ਬ੍ਰਹਮ ਸਭ ਊਚ ਨਿਵਿਰਾਜੈ ਆਪੇ ਥਾ ਪੇ ਥਾ ਆਪੇ ਥਾ ਉਥਾ ਪੇ ਸਾਜੇ ਪ੍ਰਭ ਕੀ ਸ਼ਰਨ ਕਹਿ ਸੁਖ ਪਾਈਏ ਕੁਛ ਭਾਉ ਨਾ ਵਿਆਪੇ ਬਾਲਕਾ

ਨਹੀਂ ਵਿਦਾ ਸੰਹਾਰਿਆ, ਆਪਣਾ ਸਿਮਰਨ ਦੇ ਪ੍ਰਤਪਾਲਿਆ। ਉਹ ਸਗਲ ਕਟਾਕਾ ਮਾਲਕ, ਚਰਨ ਕਮਲ ਸਰਣਾਈ ਆਏ, ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁੱਖ ਨਿਵਾਰੇ, ਜਬ ਹਰ ਹਰ ਭਉ ਨਹੀਂ ਪਾਕਾਲ ਕਾ, ਸਮਰੱਥ ਅਕਾਤੇ ਗੋਚਰ ਦੇਵਾ, ਜੀ ਜਮ ਸਭ ਤਾ ਕੀ ਸੇਵਾ, ਅੰਡਜ ਜੀਰਜ ਸੇ ਤੁਜ ਪਜ, ਬਹੁ ਪ੍ਰਕਾਰੀ ਪਾਲਿਕਾ, ਤਿਸੇ ਰਾਪ ਤੋਏ ਨਿਧਨ, ਰਾਮ ਨਾਮ ਰਸ ਅੰਤਰ ਮੰਦ, ਕਰ ਗੈ ਨਿਨੇ ਅੰਧਕੂਪ ਤੇ, ਵਿਰਲੇ ਕੇਈ ਸਾਲਿਕਾ, ਆਦਿ ਅੰਤ ਮਦ ਪ੍ਰਭ ਸੋਈ, ਆਪੇ ਕਰਤਾ ਕਰੇ ਸੋਈ, ਭਰਮ ਪੋ ਮਿਟਿਆ ਸਾਧ ਸੰਗਤੇ, ਦਾਲਦ ਨ ਕੋਈ ਕਾਲਿਕਾ। ਉੱਤਮ ਬਾਣੀ ਗਾਉ ਗੋਆ ਗੋਪਾਲਾ, ਸਾਧ ਸੰਗਤ ਕੀ ਮੰਗੈ ਰਵਾਲਾ, ਬਾਸਨ ਮੇਰ ਨਿਵਾਸਨ ਹੋਈ, ਕਲਮਲ ਸਗਲ ਜਾਲਿਕਾ, ਸੰਤਾਂ ਕੀ ਰੇ ਏ ਰੀਤ ਨਿਰਾਲੀ, ਪਾਰ ਬ੍ਰਹਮ ਕਰ ਦੇਖ ਨਾ ਨਾਲੇ, ਸਾਧ ਸਾਧ ਸਾਸ ਆਰਾਧਨ ਹਰ ਹਰੇ, ਕਿਉਂ ਸਿਮਰਤ ਕੀਜੇ ਆਲਿਕਾ, ਜੈ ਦੇਖਾ ਤੈ ਅੰਤਰ ਜਾਮੇ, ਨਿਮਕ ਨ ਵਿਸਰੋ ਪਰਮੇ ਸਵਾਮੀ। ਸਿਮਰ ਸਿਮਰ ਜੀਵੈ ਤੇਰੇ ਦਾਸ, ਬਨ ਜਲ ਪੂਰਨ ਥਾਲਕਾ, ਤੱਤੀ ਵਾਵ ਨ ਤਾਕੋ ਲਾਗੈ, ਸਿਮਰਤ ਨਾਮ ਆਂਦਨ ਜਾਗੇ, ਅਣਦ ਵਿਨੋਦ ਕਰੇ ਹਰ ਸਿਮਰਨ, ਤਿਸ ਮਾਇਆ ਸੰਗ ਨ ਤਾਲਕਾ, ਰੋਗ ਸੋਗ ਦੁੱਖ ਤਿਸ ਨਾਇ, ਸੰਸੰਗਰ ਕੀਰਤਨ ਗਾਹੀ, ਆਪਣਾ ਨਾਮ ਦੇ ਪ੍ਰਪ੍ਰੀਤਮ, ਸੁਣੂ ਬੇਨੰਤੀ ਖਾਲਕਾ। ਨਾਮ ਰਤਨ ਤੇਰਾ ਹੈ ਪਿਆਰੇ, ਰੰਗ ਰਤੇ ਤੇਰੇ ਦਾਸ ਪਿਆਰੇ, ਤੇਰੇ ਰੰਗ ਰਤੇ ਤੁਧਜੇ ਹੈ, ਵਿਰਲੇ ਕੇਈ ਪਾਲਕਾ, ਤਿਨ ਕੀ ਧੂੜ ਮੰਗੇ ਮਨ ਮੇਰਾ, ਜਿਨ ਵਿਸਰੈ ਨਾਹੀ ਕਾਹੂ ਬੇਰਾ, ਤਿਨਕੇ ਸੰਗ ਪਰਮ ਪਦ ਪਾਈ, ਸਦਾ ਸੰਗੀ ਹਰ ਨਾਲਿਕਾ, ਸਾਜਨ ਮੀਤ ਪਿਆਰਾ ਸੋਈ, ਏਕ ਦ੍ਰਿੜਾਏ ਦੁਰਮੁਖ ਹੋਏ, ਕਾਮ ਕ੍ਰੋਧ ਹੰਕਾਰ ਤਜਾਏ, ਤਿਸ ਜਨ ਕੋ ਉਪਦੇਸ਼ ਨਿਰਮਾਲਿਕਾ, ਤੁਧ ਬਿਨਾਈ ਕੋਈ ਮੀਰਾ, ਗੁਰ ਪਕੜਾਏ ਪ੍ਰਭ ਕੇ ਪੈਰ, ਹੰਬਲ ਹਰਿ ਸਤਿਗੁਰ ਪੂਰੈ, ਜਿਨ ਖੰਡਿਆ ਪਰਮ ਨਾਲਿਕਾ, ਸਾਸ ਪਾ ਸਾਸ ਸਾ ਪ੍ਰਭ ਸਰੇ ਨਾਹੀ, ਆਠ ਪਹਿਰ ਹਰ ਹਰ ਕੋ ਧਿਆਈ, ਨਾਨਕ ਸੰਤ ਧਰੇ ਰੰਗ ਰਾਤੇ, ਤੂੰ ਸਮਰੱਥ ਵਡਾਲਕਾ, ਮਾਰੂ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਚਰਨ ਕਬਲ ਹਿਰਦੇ ਨੇ ਧਾਰੀ, ਗੁਰਪੂਰਾ ਖਿਣ ਖਿਨ ਨਮਸਕਾਰ, ਤਨ ਮਨ ਅਰਪ ਧਰੇ ਸਭ ਆਗੇ, ਜਗ ਮੈਂ ਨਾਮ ਸੁਹਾਵਨਾ, ਸੋ ਠਾਕੁਰ ਕਿਉਂ ਮਨੋ ਵਿਸਾਰੇ, ਜਿਉ ਪਿੰਡ ਦੈ ਸਾਸ ਸੁਆਰੇ, ਸਾਸ ਸਾ ਸਾਸ ਗਿਰਾ ਸੁਮਾਲੇ ਕਰਤਾ, ਕੀਤਾ ਆਪਣਾ ਪਾਵਨਾ, ਜਾਤੇ ਬਿਰਤਾ ਕੋ ਨਾਈ, ਆਠ ਪੈਰ ਹਰ ਰਖ ਮਨ ਮਾਈ, ਸਾਧ ਸੰਗ ਭਜ ਅਚੁੱਤ ਬਣਾ ਸੁਆਮੀ, ਦਰਗੈ ਸੋਭਾ ਪਾਵਨਾ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਾਮ ਦਾਨ ਸਹਿ ਸੁਖ ਨਾਮ ਨਿਧ, ਸਰਵ ਕਲਿਆਣ ਜੀ ਮਨ ਮੈਂ ਚਾਹੈ, ਮਿਲ ਸਾਧੂ ਸੁਆਮੀ ਰਾਵਣਾ, ਸਾਸ ਸਮ੍ਰਿਤ ਵੇਦ ਵਖਾਨੀ, ਜਨਮ ਪਦਾਰਥ ਜੀਤ ਪੁਰਾਣੀ, ਕਾਮ ਕ੍ਰੋਧ ਨਿੰਦਾ ਪਰ ਹਰੀਏ, ਹਰ ਰਸਨਾ ਨਾਨਕ ਗਾਵਨਾ, ਜਿਸ ਰੂਪ ਨਰੇਖਿਆ ਕੁਲ ਨੇ ਜਾਤੀ, ਪੂਰਨ ਪੂਰ ਹੈ ਦਿਨ ਰਾਤੇ, ਜੋ ਜੁਜ ਪੈ ਸੋਈ ਵਡਭਾਗੀ, ਬਹੁੜ ਨ ਜੋਨੀ ਪਾਵਨਾ, ਜਿਸ ਨੂੰ ਵਿਸਰੇ ਪੁਰਖ ਵਿਦਾਤਾ, ਜਲਤਾ ਫਿਰੇ ਰਹਿ ਨਿਤ ਤਾਤਾ, ਅਕਿਰਤੰਗਣੇ ਕੋ ਰਖੇ ਨਾ ਕੋਈ, ਨਰ ਘੋਰ ਮੈਂ ਪਾਵਨਾ, ਜੀਉ ਪ੍ਰਾਣ ਤਨ ਧਨ ਜਿਨ ਸਾਜਿਆ, ਮਾਤ ਗਰਭ ਮੈਂ ਰਾਖ ਨਿਵਾਜਿਆ, ਤਿਸ ਸੂ ਪ੍ਰੀਤ ਛਾੜਿਆ ਰਾਤਾ,

Ótimo, Dinho.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਜਰ ਹਰ ਜਪ ਉਦਰਾ, ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲੱਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ। ਇਹੋ ਸਲੋਕ ਆਦਿ ਅੰਤ ਪੜ੍ਹਨਾ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ

0: ਜੇ ਮਾਤ ਪਿਤਾ ਸੁਤ ਮੀਤ ਨਾ ਪਾਈ
1: ਮਨੁਆ ਨਾਮ ਤੇਰੇ ਸੰਗ ਸਹਾਈ
0: ਜੇ ਮਹਾ ਪਿਆਨ ਦੂਤ ਜਮ ਦਲ
1: ਕੇਵਲ ਨਾਮ ਸੰਗ ਤੇਰੇ ਚਲੈ
0: ਜੇ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੇ ਉਦਾਰੀ
0: ਮਨਕ ਪੁਨੇ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨੇ ਸਰੈ
0: ਅਨਿਕ ਮਾਇਆ ਰੰਗ ਤਿੱਖ ਨ ਬੁਝਾਵੇ
1: ਹਰ ਕਾ ਨਾਮ ਜਪਤ ਕਾਵੇ
0: ਮਰ ਗਿਓ ਜਾਤ ਅਕੇਲਾ
1: ਤੇਹਾ ਨਾਮ ਸੰਗ ਹੋ ਸੁਹੇਲਾ
0: ਐਸਾ ਨਾਮ ਮਨ ਸਦਾ ਹੀ ਧਿਆਈਏ
1: ਨਾਨਕ ਗੁਰਮੁਖ ਪਰਮ ਗਤ ਪਾਈਏ
0: ਟੁੱਟਤ ਨਹੀਂ ਕੋਟ ਲਖ ਵਾਹੀ
1: ਨਾਮ ਜਪਤ ਪਾਰ ਪਰਾਹੀ
0: ਅਨਿਕ ਵਿਘਨ ਜੈ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਤਾਰੈ
0: ਅਨਿਕ ਜੋਨ ਜਨਮੇ ਮਰ ਜਾਮ
1: ਨਾਮ ਜਪਤ ਪਾਵੇ ਵਿਸਰਾਮ
0: ਹੋ ਮਹਿਲਾ ਮਲ ਕਬੂ ਨ ਧੋਵੇ
1: ਹਰ ਕਾ ਨਾਮ ਕੋਟ ਪਾਪ ਖੋਵੇ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ ਸਾਧ ਕੈ ਸੰਗ
0: ਮਰ ਕੇ ਗਨੇ ਜਾਏ ਨ ਕੋਸਾ
1: ਹਰ ਕਾ ਨਾਮ ਮੁਹਾ ਸੰਗ ਤੋਸਾ
0: ਹੇ ਪੈਂਡੇ ਮਹਾ ਅੰਧ ਗੁਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸੀ ਜਾਨੂ
1: ਹਰ ਕਾ ਨਾਮ ਤੈ ਨਾਲ ਪਛਾਨੂ
0: ਹੇ ਮਹਾ ਪਿਆਨ ਤਪਤ ਬੋ ਕਾਨ
1: ਤੈ ਹਰ ਕੇ ਨਾਮ ਕੀ ਤੂੰ ਪਰਛਾਮ
0: ਜਹਾਂ ਤ੍ਰਿਖਾ ਮਨ ਤੁਜ ਅਕਰਖ ਹੈ
1: ਤੈ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ
0: ਭਰਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੇ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਧਰੇ ਜਨ ਕੋਟ
0: ਹਰ ਦਸ ਕਰਤ ਸੰਤ

0: ਨਪਜਾਮ ਕਾ ਪਾ ਵਿਆਪੈ
1: ਅਨਕ ਜਤਨ ਕਾ ਤ੍ਰਿਸ਼ਨਾ ਕਰਾਪੈ
0: ਦੇਖ ਅਨੇਕ ਅਗਨਿ ਬੁਝੇ
1: ਓਟ ਬਾਂਦਰ ਗਿਨੇ ਸਿਜੇ
0: ਛੂਟਸ ਨਾਹੀ ਉਬ ਪਿਆਲ
1: ਮੋਇ ਵਿਆਪੈ ਮਾਇਆ ਜਾਲ
0: ਅਵਰ ਕਰਤੂ ਸਗਲੀ ਜਮ ਡਾਨੇ
1: ਗੋਬਿੰਦ ਭਜਨ ਬਿੰਦੇ ਨੇ ਮਾਨੇ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿ ਸਪਾਏ
0: ਚਾਰ ਪਦਾਰਥ ਜੇ ਕੋ ਮੰਗੇ
1: ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੇ
1: ਹਰਿ ਨਾਮ ਦੇ ਸਦਗਾਵੇ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹੋਮੇ ਸੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਜਨਾ ਕੀ ਸਾਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾ ਕਾ ਮਿਟੇ ਅਭਮਾਨ
0: ਆਪਸ ਕੋ ਦੋ ਜਾਣੇ ਨੀਚਾ
1: ਸੋ ਗਣੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕਿਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਨ ਆਪਣੇ

0: ਨਿਰਗੁਣ
1: ਗੁਣ ਕਛੁ ਨ
0: ਬੂਝੇ ਤੋ ਨਾਨਕ ਸੀਜੈ
1: ਜੇ ਪ੍ਰਸਾਦ ਤਰ ਉਪਰ ਸੁਖ ਬਸੇ
0: ਮੀਤ ਬੰਤਾ ਸੰਘ ਹਸੈ
1: ਜੇ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕਾ ਮੁਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਸਾਥ ਵਿਸਾ
1: ਦੀਨੇ ਹਸਤ ਪਾਵ ਕਰਨ ਨਿਤ ਰਸਨਾ
0: ਤਿਸੇ ਤਿਆਗ ਸੰਗ ਰਚਨਾ
1: ਐਸੇ ਦੁਖ ਮੁੜੰਦ ਵਿਆਪੇ
0: ਨਾਨਕ।

0: ਆਵੇ
1: ਲੋਟਾ ਕੁਰ ਸਦ ਸਦਾ ਹਜੂਰੇ
0: ਤਾਕੋ ਅੰਦਾ ਜਾਨ ਦੂਰੇ
1: ਗਾਕੀ ਟਹਿਲ ਪਾਵੇ ਦਰਗਾ ਮਾਨ
0: ਜਿਸੇ ਵਸਾਰੇ ਮੁਗਦਾ ਜਾਨ
1: ਰਸਦਾ ਓ ਪੂਲਨ ਹਾਰ
0: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੋਡੀ ਸੰਗ ਰਚੈ
0: ਸਾ ਸੋਚ ਉਛੰਗ ਵਸੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੇ
0: ਜੋ ਹੋਵਣ ਸੋ ਦੂਰ ਪਰਾਨੇ
1: ਛੋੜ ਜਾਏ ਤਿਸਕਾ ਸ਼ਰਮ ਕਰੇ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇ ਪੂਤਾਰੇ ਤੋਏ
0: ਗਰਦਨ ਪ੍ਰੀਤ ਪਸੰਦ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਵਿਕਰਾਲ
0: ਨਾਨਕ ਕਾਢ ਲਿਹ ਪ੍ਰਭ ਦਿਆਲ
1: ਭੂਤ ਪਸ਼ੂ ਕੀ ਮਾਨਸ ਜਾਤ
0: ਲੋਭ ਪਚਾਰਾਂ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਸ਼ਬਦ ਨਾਹੀ ਕਛ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
0: ਅੰਤਰ ਵਿਆਪੇ ਲੋਭ ਸੁਹਾਨ
1: ਅੰਤਰ ਅਗਨ ਬਾਹਰ ਤਨ ਸੁਹਾ
0: ਗਲ ਪਾਥਰ ਕੈਸੇ ਤਰਿਆ ਥਾ
1: ਜਾ ਕੇ ਅੰਤਰ ਬਸੇ ਪ੍ਰਭ ਆਪ
0: ਨਾਨਕ ਤੇਜਾ ਸਹਿ ਸਮਾਤ
1: ਹੁੰਦਾ ਕੈਸੇ ਮਾਰਗ ਪਾਵੇ
0: ਕਰ ਕੇ ਨਹੀਂ ਉੜਨ ਪਾਵੇ
1: ਆਹਾ ਬੁਝਾਰਤ ਬੁਝੇ ਡੋਰਾ
0: ਕਹੀਏ ਤੋ ਸਮਝੇ ਭੋਰਾ
1: ਆਹਾ ਵਿਸ਼ਨ ਪਦ ਗਾਵੇ ਗੋਂਗ
0: ਜਤਨ ਕਰੇ ਤੋ

0: ਨਿਰੰਕਾਰ
1: ਜਿਸ ਸੀ ਤੇਰੇ ਸੰਸਾਰ
0: ਜੋ ਤੁਮ ਭਾਣੇ ਤਿਨ ਪ੍ਰਭ ਜਾਤਾ
1: ਨਾਨਕ ਹੋ ਜਨ ਚਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ
1: ਆਪਣਾ ਕੀਆ ਆਪੇ ਮਾਨੇ
0: ਆਪੇ ਆਪ ਆਪ ਕਰਤਨ ਵੀਰਾ
1: ਕਿਸੇ ਦੂਜ ਨਾਵਤ ਕਿਸੇ ਬੁਝਾਵਤ ਨੇਰਾ
0: ਭਾਵ ਸਿਆਣਪ ਸਗਲ ਤੇ ਰਹਿਤ
1: ਸਭ ਜਾਣੇ ਆਤਮ ਕੀ ਰਹਿਤ
0: ਜਿਸ ਭਾਵੇ ਤਿਸ ਲਈ ਲੜ ਲਾਏ
1: ਥਾਂ ਅੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
2: ਨਿਮਕ ਨਿਮਕ।

0: ਸਭ ਕੀ ਗਤ ਹੋਏ
1: ਨਾਨਕ ਜਾਪ ਜਪਿਆ ਸੋਏ
0: ਆਪ ਜਪਾਏ ਜਪੇ ਸੋ ਨਾਮ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭ ਦਇਆ ਤੇ ਕਮਲ ਵਿਗਾਸ
0: ਸੋ ਪ੍ਰਸੰਨ ਬਸੇ ਮਨ ਸੋਏ
1: ਪ੍ਰਭ ਦਇਆ ਤੇ ਮਤ ਉਤਮ ਹੋਏ
0: ਹਰ ਨਿਧਾਨ ਪ੍ਰਭ ਤੇਰੀ ਮੈਂ
1: ਆਪੋ ਕਛੂ ਨ ਕਿਨਹੂੰ ਲਿਆ।

0: ਨਿਮਖ ਨਿਮਖ ਠਾਕੁਰ ਨਮਸਕਾਰ
1: ਨਾਨਕ ਅਪਾਰ ਸਗਨ ਨਿਸਤਾਰੇ ਅਸਪਦੀ
0: ਮਥਿਆ ਮਿਥਿਆ ਨਾਹੀ ਰਸਨਾ ਪਰਸ
2: ਮਨ ਮੇ ਪ੍ਰੀਤ ਨਿਰੰਜਨ ਦਾਸ
0: ਕਰਤਰੀਏ ਰੂਪ ਨ ਪੇਖੇ ਨੇਤਰ
1: ਸਾਖੀ ਟਹਿ ਸੰਤ ਸੰਗੇਤ
0: ਕਰਨ ਨ ਸੁਨੇ ਕਾਹੂ ਕੀ ਨਿੰਦਾ
1: ਸੰਤੇ ਜਾਣੇ ਆਪਸ ਕੋ ਮੰਦਾ
0: ਪ੍ਰਸਾਦ ਭਿਖਿਆ ਪਰ ਹਰੈ
1: ਮਨ ਕੀ ਬਾਸਨਾ ਮਨ ਤੇ ਟਰੈ
0: ਇੰਦਰੀ ਜਿਤ ਪੰਚ ਦੋਖ ਤੇ ਰਹਿਤ
1: ਨਾਨਕ ਓਟ ਮਦੇ ਕੋ ਐਸਾ ਪਾਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸ਼ਨ ਕੀ ਮਾਇਆ ਤੇ ਹੋਏ ਪੈਨ
0: ਕਰਮ ਕਰਤ ਹੋਵੇ ਨਿਹ ਕਰਨ
1: ਇਸ ਵੈਸਨੋ ਕਾ ਨਿਰਮਲ ਧਰਮ
0: ਆਹੂ ਫਲ ਕੀ ਇੱਛਾ ਨਹੀਂ ਬੰਛੈ
1: ਕੇਵਲ ਭਗਤ ਕੀਰਤ ਸੰਗ ਰਾਚੇ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਉਪਤ ਕਿਰਪਾਲ
0: ਆਪ ਦ੍ਰਿੜ ਹੈ ਅਵਰਾ ਨਾਮ ਜਪਾਵੇ
1: ਨਾਨਕ ਕੋ ਵੈਸਨੋ ਪਰਮ ਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ ਰੰਗ
2: ਸਗਲ ਤੇ ਆਗੇ ਦੁਖਟ ਕਾ ਸੰਗ
0: ਮਨ ਤੇ ਬਿਨਸੇ ਸਗਲਾ ਭਰਨ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੇ
1: ਭਗਵਤੀ ਕੀ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮਨ ਤਨ ਆਪੇ ਵਿਸ਼ਨ ਪ੍ਰੀਤ
0: ਕਰਕੇ ਚਰਨ ਹਿਰਦੇ ਵਸਾਵੇ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
0: ਸੋ ਪੰਡਤ ਜੋ ਮਨ ਪ੍ਰਬੋਧੈ
1: ਰਾਮ ਨਾਮ ਆਤਮੈ ਸੋਧੈ
0: ਨਾਮ ਨਾਮ ਸਾਰ ਰਸ ਪੀਵੇ
1: ਉਸ ਪੰਡਤ ਕੇ ਅਪਦੇ ਜਗ ਜੀਵੇ
0: ਹਰ

0: ਬਿਹਾਰੀ
1: ਕਈ ਕੋਟ ਪੈ ਤੀਰਥ ਵਾਸੀ
0: ਕਈ ਕੋਟ ਬਨ ਪਰਮੇ ਉਦਾਸੀ
1: ਕਈ ਕੋਟ ਵੇਦ ਕੇ ਸਰੋਤੇ
0: ਕਈ ਕੋਟ ਸਫੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਬ ਕਾ ਵਿਚਾਰੇ
1: ਕਈ ਕੋਟ ਨਰ ਤਨ ਨਾਮ ਧਿਆਵੇ
0: ਨਾਨਕ ਆਤੇ ਕਾਂਤ ਨ ਪਾਵ ਹੈ
1: ਕਈ ਕੋਟ ਪਏ ਅਭਿਮਾਨੀ
0: ਕਈ ਕੋਟ ਆਂਦ ਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਆਪੇ ਗਾਤਮ ਨਕੋਰ
1: ਕਈ ਕੋਟ ਪਰ ਦਰਬ ਕੋ ਹਿਰੇ
0: ਕਈ ਕੋਟ ਪਰ ਦੁਖ ਨਾ ਕਰ ਹੈ
1: ਕਈ ਕੋਟ ਮਾਇਆ ਸ਼ਰਮ ਮਾਹੇ
0: ਕਈ ਕੋਟ ਪਰਦੇਸ ਪਰਮਾਹੇ
1: ਜਿਤ ਜਿਤ ਲਾਵੋ ਤਿਤ ਤਿਤ ਲਗਨਾ
0: ਨਾਨੇ ਕਰਤੇ ਕੀ ਜਾਣੇ ਕਰਤਾ ਰਚਨਾ
1: ਕਈ ਕੋਟ ਸਿਧ ਜਤੀ ਜੋਗੀ
0: ਕਈ ਕੋਟ ਰਾਜੇ ਅਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਖਰ ਵਿਖ ਨੇ ਪਜਾਏ
1: ਕਈ ਕੋਟ ਪਵਨ ਪਾਣੀ ਬੈਸੰਤਰ
0: ਕਈ ਕੋਟ ਦੇਸ ਕੋ ਮੰਡਲ
1: ਕਈ ਕੋਟ ਸਸੀਅਰ ਸੂਰ ਨਖਿਅਤਰ
0: ਕਈ ਕੋਟ ਦੇਵ ਦਾਨਵ ਇੰਦਰ ਸੇ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ।

0: ਸਭ ਕਿਥਲੇ
1: ਪਵੇ ਸੋਈ ਕਰੇ
0: ਅਣਜਾਨਤ ਵਿਖਿਆ ਮੈਂ ਰਚੈ
1: ਜੇ ਜਾਣਤ ਆਪਣ ਆਪ ਬਚੈ
0: ਭਰਮੇ ਭੁੱਲਾ ਦੇ ਦਿਸਤਾਵੇ
1: ਚਾਰ ਕੁੰਡ ਫਿਰ ਆਵੇ
0: ਕਰਕੇ

0: ਆਪਣੀ ਕਰੇ ਬਖਸ਼ੀਸ਼,
1: ਆਕਾ ਲਿਖਨ ਕਰੇ ਜਗਦੀਸ਼,
0: ਜਿਉ ਪਿੰਡ ਸਭ ਤਿਸ ਕੀ ਰਾਸ,
1: ਕਰ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਵਣਤ ਆਪ ਬਣਾਈ,
1: ਨਾਨਕ ਜੀਵੇ ਦੇਖ ਬਡਾਈ।

0: ਸੋਗ ਹਰ ਖਰੰਗ ਹਸੈ
1: ਬਬੂ ਨਿੰਦ ਚਿੰਦ ਵਿਵਹਾਰ
0: ਬਬੂ ਆਕਾਸ ਪਿਆਲ
1: ਬਬੂ ਬੇਤਾ ਬ੍ਰਹਮ ਵਿਚਾਰ
0: ਨਾਨਕਾ ਮਿਲਾ ਬਣਹਾਰ
1: ਬਬੂ ਨਿਰਤ ਕਰੇ ਬੋ ਭਾਂਤ
0: ਬਬੂ ਸੋਏ ਰਹੇ ਦਿਨ ਰਾਤ
1: ਬਬੂ ਮਹਾ ਕ੍ਰੋਧ ਵਿਕਰਾਲ
0: ਬਬੂ ਸਰ ਕੀ ਹੋ ਤਰਵਾਲ
1: ਬਬੂ ਹੋਏ ਬਹੇ ਬਡ ਰਾਜਾ
0: ਵਿਖਾਰੀ ਨੀਚ ਕਾ ਸਾਜਾ
1: ਬਬੂ ਆਪ ਕੀ ਰਿਤ ਮੈਂ ਆਵੇ
0: ਬਬੂ ਭਲਾ ਭਲਾ ਕਹਾਵੇ
1: ਜੋ ਪ੍ਰਭ ਰਾਖੇ ਤੇ ਵੀ ਰਹੇ
0: ਪ੍ਰਸਾਨ ਸਚ ਕਹੇ
1: ਕਬੂ ਹੋਏ ਪੰਡਤ ਕਰੇ ਬਖਿਆਨ
0: ਤਾਰੀ ਲਾਵੇ ਧਿਆਨ
1: ਕਬੂ ਤਟ ਤੀਰਥ ਇਸ਼ਨਾਨ
0: ਕਬੂ ਸੇ ਸਾਧਕ ਮੁਖ ਗਿਆਨ
1: ਕਬੂ ਕੀਟ ਹਸਤ ਪਤੰਗ ਹੋਏ ਦੀਆ
0: ਅੰਕ ਜਵਾਨ ਪਰਮੇ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੇ
0: ਜੋ ਪ੍ਰਭਾਵੇ ਤਿਵੇ ਨਚਾਵੇ
1: ਜੋ ਤਿਸ ਪਾਵੇ ਸੋਈ ਹੋਏ
0: ਨਾਨਕ ਦੂਜਾ ਵਰਨਾ ਕੋਏ
1: ਕਬੂ ਸਾਧ ਸੰਗਤ ਹੋ ਪਾਵੇ
0: ਉਸ ਸਥਾਨ ਤੇ ਬੋਹਰ ਨਾ ਆਵੇ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਬਿਨਾਸ
1: ਮੰਤਨ ਨਾਮ ਰਤੇ ਕਰੰਗ
0: ਸਦਾ ਵਸੇ ਪਾਰ ਬੰਕ ਐ ਸੰਗ
1: ਜਿਉ ਜਲ ਮੇ ਜਲ ਆਏ ਖਟਾਨਾ
0: ਜੋ ਜੋਤੀ ਸੰਜੋ ਸਮਾਨਾ
1: ਮਿਟ ਗਏ ਗਬਨ ਪਾਏ ਬਿਸਰਾਮ
0: ਨਾਨਕ ਪ੍ਰਭ ਕੇ

0: ਅਭਿਮਾਨ
1: ਸੋ ਨਰਪਤੀ ਹੋ ਸਵਾਨ
0: ਸੋ ਜਾਣੇ ਮੈਂ ਜੋ ਬਨਵੰਤ
1: ਸੋ ਪ੍ਰਤਿਸ਼ਠਾ ਕਾ ਜੰਤ
0: ਆਪਸ ਕੋ ਕਰਮ ਬੰਤ ਕਹਾਵੇ
1: ਜਨਮ ਮਰੇ ਬੋਜਨ ਪਰਮਾਵੇ
0: ਅਨ ਪੂਮ ਕਾ ਜੋ ਕਰੇ ਗੁਮਾਨ
1: ਸੋ ਮੂਰਖਾਂ ਦਾ ਗਿਆਨ
0: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ
1: ਨਾਨਕ ਕੀਆ ਮੁਕਤਾ ਅਗੇ ਸੁਖ ਪਾਵੇ
0: ਬਨਵੰਤਾ ਹੋਏ ਕਰ ਗਰਵਾਵੇ
1: ਸਮਾਨ ਕਰ ਸੰਗ ਨਾ ਜਾਵੇ
0: ਓ ਲਸ਼ਕਰ ਮਨੁੱਖ ਉੱਪਰ ਕਰੇ ਆਸ

0: ਭਾਵ ਹੈ ਸਗਲ ਵਿਰ ਥਾਰੇ
1: ਅਨੇਕ ਤਪੱਸਿਆ ਕਰੇ ਅਹੰਕਾਰ
0: ਨਰਕ ਸੁਰ ਫਿਰ ਫਿਰੇ ਅਵਤਾਰ
1: ਅਨੇਕ ਜਤਨ ਕਰ ਆਤਮ ਨਿੰਦ ਰਵੇ
0: ਦਰ ਗਏ ਕਹੋ ਕੈਸੇ ਗਵੇ
1: ਆਪਸ ਕੋ ਜੋ ਭਲਾ ਕਹਾਵੇ
0: ਕਿਸੇ ਭਲਾਈ ਨਿਕਟ ਨਾ ਆਵੇ
1: ਸਰਬ ਕੀ ਰੇਨ ਜਾ ਕਾ ਮਨ ਹੋਏ
0: ਕਹੋ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੇ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਬੇ ਜਾਣੇ ਮੈਂ ਕਿਛ ਕਰਤਾ
0: ਤਬ ਲਗਰਬ ਜੋਨ ਮੈਂ ਫਿਰਤਾ
1: ਜਬ ਧਾਰੇ ਕੋ ਬੈਰੀ ਮੀਤ
0: ਨਾਹੀ ਚੀਤ
1: ਜਬ ਲਗ ਮੋ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਕਰੇ ਸਵਾਏ
1: ਪ੍ਰਭ ਕਿਰਪਾ ਤੇ ਬੰਧਨ ਟੁੱਟੇ
0: ਗੁਰ ਪ੍ਰਸਾਦ ਨਾਨਕ ਹੋ ਛੁੱਟੇ
1: ਸਹਿਸ ਖੱਟੇ ਲਖ ਕੋ ਉੱਠਤਾ ਵੇ
0: ਤ੍ਰਿਵਤਨ ਆਵੇ ਮਾਇਆ ਪਾਛੇ ਪਾਵੇ
1: ਅਨੇਕ ਭੋਗ ਵਿਖਿਆ ਕੇ ਕਰੇ
0: ਨਿਤ੍ਰਿਵਤਾ ਵੇ ਖਪ ਕਾ ਮਰੇ
1: ਬਿਨਾ ਸੰਤੋਖ ਨਹੀਂ ਕੋ ਰਾਜੇ
0: ਸੁਖਨ ਮਨੋਰਥ ਵਿੱਚ ਸਭ ਕਾਜੇ
1: ਨਾਮ ਰੰਗ ਸਰਬ ਸੁਖ ਹੋਏ
0: ਬਟ ਭਾਗੀ ਕਿਸੇ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਨਾਨਕ ਜਾਪ
1: ਕਰਨ ਕਰਾਵਨ ਕਰਨੇ ਹਾਰ
0: ਇਸਕੇ ਹਾਥ ਕਹਾ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਰਸੋਏ।

0: ਨਾਨਕ ਸਾਜੇ ਰਿਹਾ ਸਮਾਏ
1: ਆਪ ਉਪਦੇਸੇ ਸਮਝੇ ਆਪ
0: ਆਪੇ ਰਚਿਆ ਸਭ ਕੇ ਸਾਥ
1: ਆਪ ਕੀਨੋ ਆਪਨ ਵਿਸਥਾਰ
0: ਸਭ ਕਛ ਉਸਕਾ ਕਾ ਨਿਹਾਰ
1: ਉਸਤੇ ਭਿੰਨ ਕਹੋ ਕਿਛ ਹੋਏ
0: ਕਾਂਥਨ ਅੰਤਰੇ ਕੈ ਸੋਏ
1: ਆਪਣੇ ਚਲ ਤਾਪ ਕਰਨੇ ਹਾਰ
0: ਕੌਤ ਕਰੇ ਰੰਗ ਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ
1: ਸਤ ਸਤ ਸਤ ਸਭ ਕੀਨਾ
0: ਓਟ ਮਰੇ ਕਿਨ ਵੇਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਕਰ

0: ਘਟੇ
1: ਸੰਤ ਕੇ ਦੁਖਨ ਜਮਤੇ ਨੀ ਛੁਟੇ
0: ਸੰਤ ਕੇ ਦੁਖਨ ਸੁਖ ਸਭ ਜਾਏ
1: ਸੰਤ ਕੇ ਦੁਖਨ ਨਰਕ ਮਹਿ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ
1: ਸੰਤ ਕੇ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਤੇ ਕੋ ਰੱਖੇ ਨਾ ਕੋਏ
1: ਸੰਤ ਕੇ ਦੁਖਨ ਥਾਨ ਪਸ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੇ
2: ਨਾਨਕ ਸਾਧ ਸੰਗ ਨਿੰਦਕ ਪੀ ਤਰੇ
0: ਸੰਤ ਕੇ ਦੁਖਨ ਤੇ ਮੁਖ ਪਵੇ
1: ਸੰਤਨ ਕੇ ਦੁਖਨ ਕਾਗਜ ਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਏ
1: ਸੰਤ ਕੇ ਦੁਖਨ ਤੇ ਜੋਨ ਕੇ ਰਮਾਏ
0: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
1: ਸੰਤ ਕੇ ਦੁਖਨ ਸਭ ਕੁਸ਼ਲੇ
0: ਸੰਤ ਕੇ ਦੁਖਨ ਤੇ ਸਭ ਜਾਏ
1: ਸੰਤ ਕੇ ਦੁਖਨ ਨੀਚ ਨਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਪਾਵੇ ਤਾਂ ਓਹੀ ਪੀਗਤ ਪਾਹੇ
0: ਸੰਤ ਕਾ ਨਿੰਦਕ ਮਹਾ ਤਤਾਈ
1: ਸੰਤ ਕਾ ਨਿੰਦਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਹਤਿਆਰਾ
1: ਸੰਤ ਕਾ ਨਿੰਦਕ

0: ਕਹਿਦੀਏ ਰਹੇ ਅਕਾਏ
1: ਮੌਲਾ ਕ੍ਰਿਸ਼ਨਾ ਲਾਗੇ ਆਏ
0: ਮਾਰੇ ਰਾਖੇ ਕੋ ਆਪ
1: ਮਾਨੁ ਕੇ ਕ੍ਰਿਸ਼ਨਾ ਹੀ ਹਾਥ
0: ਇਸਕਾ ਹੁਕਮ ਭੂ ਸੁਖ ਹੋਏ
1: ਇਸਕਾ ਨਾਮ ਰਾ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਨ ਲਾਗੇ ਕੋਏ
0: ਉਸਤਿਤ ਮਨ ਮੈਂ ਕਰਨ ਰਿੰਕਾਰ
1: ਕਰਮਲ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਪੇਖ ਠਾਕੁਰ ਕਾ ਰੰਗ
1: ਸਾਧ ਸੰਗ ਸੇ ਸਭ ਸੰਗ
0: ਕਰਨ ਚਲੋ ਮਾਰੋ ਗੋਬਿੰਦ
1: ਮਿਟੀਏ ਪਾਪ ਜਪੀਏ ਹਰ ਬਿੰਦ
0: ਹਰ ਹਰ ਕਰਮ

0: ਸੋਧਤ ਸੋਧਤ ਸੋਧਤ ਸਿਧਿਆ
1: ਸਾਧਾ ਸਾ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖੋ ਸੋਈਐ ਸਥੂਲ
0: ਨਾ ਕਿਛ ਜਨਮੈ ਨਾ ਕਿਛ ਮਰੈ
1: ਆਪਣ ਚਲਤਾ ਆਪ ਹੀ ਕਰੈ
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨਕੁਜੁਤਰਾ ਥਾਪ ਥਾਪ
0: ਅਵਿਨਾਸੀ ਨਾਹੀ ਕਿਛ ਖੰਡ
1: ਤਾਰਨ ਤਾਰਿਓ ਬ੍ਰਹਿਮੰਡ
0: ਲਖ ਪੀਵ ਪੁਰਖ ਪ੍ਰਤਾਪ
1: ਆਪ ਜਪਾਇਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾ ਬੰਤ
1: ਸਗਲ ਸੰਸਾਰ ਦਰੇ ਤਿਨ ਮੰਤ
0: ਕੇ ਸੇਵਕ ਸਗਲ ਉਧਾਰਨ
1: ਆਪਕੇ ਸੇਵਕ

0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਭ ਊਚ ਨਿਰਮਲ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਾ ਨਿਰਮਲ ਥੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ
1: ਜਾਨੇ ਆਵੇ ਹਰ ਪ੍ਰਚੀਤ
0: ਭਗਤ ਭਗਤ ਸੁਣੀਏ ਤੇ ਹਲੋਏ
1: ਜਾ ਕੇ ਹਿਰਦੇ ਕੋ ਹੋਏ
0: ਸਚ ਕਰਨੀ ਸਚਤਾ ਕੀ ਰਹਿਤ
1: ਸਤ ਹਿਰਦੇ ਸਤਮੁਖ ਕਹਿਤ

0: ਤਰਫੋਰ
1: ਜਿਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੇ
1: ਹਰ ਸੋ ਸੁਣੀਏ ਤਾ ਤਾ ਕੇ
0: ਰਾਜ ਮੈਂ ਰਾਜ ਜੋਗ ਮੈਂ ਜੋਗੀ
1: ਤਾ ਮੈਂ ਤ੍ਰਿਸ ਗਏ ਸਮੈ ਭੋਗੀ
0: ਇਤਿਆਇ ਭਗਤੇ ਸੁਖ ਪਾਇਆ
1: ਨਾਨ ਜਿਸ ਪੁਰ ਕਾ ਕਿਨੇ ਅੰਤ ਨ ਪਾਇਆ
0: ਕੀ ਲੀਲਾ ਕੀ ਮਿਤਨਾ ਹੈ
1: ਸਗਲ ਦੇਵ ਹਾਰੇ ਵਗਾ ਹੈ
0: ਪਿਤਾ ਕਾ ਜਨਮ ਕੇ ਜਾਣੇ ਪੂਤ
1: ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ

0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੇ ਦੇ ਕੋਏ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ
1: ਅਬ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨ ਜਾਣੇ ਕੀਆ
1: ਨਾਨਕ ਜੋਤ ਪਾਵੇ ਸੋ ਵਰਤੀਆ
0: ਬਿਸਮਨ ਬਿਸਮ ਭੈ ਬਿਸਮਾਦ
1: ਜਿਨ ਬੁਝਿਆ ਤਿਸ ਸਵਾਦ
0: ਪ੍ਰਭ ਕੇ ਰੰਗ ਰਾਚ ਦਨ ਰਹੇ
2: ਗੁਰ ਕੇ ਬਚਨ ਪਦਾਰਥ ਰਹੇ
0: ਓਏ ਦਾਤੇ ਦੁੱਖ ਕਟਨ ਹਾਰ
1: ਜਾ ਕੇ ਸੰਤ ਰੇ ਸੰਸਾਰ
0: ਜਨ ਕਾ ਸੇਵਕ

0: ਸਤ ਪਰਸਨ ਹਾਰ ਦਰਸ਼ਨ ਸਤ ਸਤ ਪੇਖਨ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਵਕਤਾ
1: ਸੁਣਤਾ
0: ਬੁੱਝਣ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਨ ਮਾਨਿਆ
1: ਕਨਕ ਰਾਵਣ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਤਿਸ ਮਨ ਪ੍ਰਟਾਇਆ
0: ਕਹਿ ਤੇ ਨਿਰਭਉ ਹੋਏ ਬਸਾਨਾ ਵਸਤ ਮਾਹੇ ਲੈ ਵਸਤ ਕਢਾਈ
1: ਕਾਕੋ ਪਹਿਨਾ ਕਹਿਣਾ ਜਾਈ
0: ਬੂਝੇ ਬੂਝਣ ਹਾਰ ਵਿਵੇਕ
1: ਨਰੈਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੇ ਸੰਗ
1: ਰਾਖਾ ਸੇਵਕ ਨਾਮ ਕੇ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ
1: ਸੇਵਕ ਕੀ ਰਾਖੇ ਨਿਰੰਕਾਰ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰ
1: ਨਾਨਕ ਸੋ ਸੇਵਕ ਸਮਾਰੇ
0: ਆਪਣੇ ਜਨ ਕਾ ਪਰਦਾ ਢਾਕੇ
1: ਆਪਣੇ ਸੇਵਕ ਕੀ ਸਰ ਪਰ ਰਾਖੇ
0: ਆਪਣੇ ਦਾਸ ਕੋ ਦੇ ਬਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਪਤ ਰਾਖੇ
1: ਤਾਕੀ ਗਤ ਮਿਤ ਕੋਈ ਨਾ ਰਾਖੇ
0: ਪ੍ਰਭ ਕੇ ਸੇਵਕ ਕੋ ਨ ਪਹੁੰਚੇ
1: ਪ੍ਰਭ ਕੇ ਸੇਵਕ ਉਚੇ ਉਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਹਿਜ ਪ੍ਰਗਾਇਆ
0: ਨੀਕੀ ਕੀਰੀ ਮੈਂ ਕਲ ਰਾਖੇ
1: ਵਸਮ ਕਰੇ ਲਸ਼ਕਰ ਕੋ ਰਾਖੇ
0: ਜਿਸ ਕਾ ਸਾਸ ਨ ਕੱਢਤ ਆਪ
1: ਤਾਕੋ ਰਾਖ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਂਤ ਮਾਰੇ ਨ ਰਾਖੇ ਅਬਰ ਨ ਕੋਏ
1: ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭ ਅਖ ਬਿੜਾਣੀ
0: ਬਾਰੰਬਾਰ ਬਾਰ ਪ੍ਰਭ ਜਪੀਏ
1: ਅਮ੍ਰਿਤ ਏ ਮਨ ਤੰਤਰ ਪੀਏ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਅਬਰ ਨਾਹੀ ਦਿਸਾਇਆ
0: ਨਾਮ ਧਨ ਨਾਮੋ ਰੂਪ ਰੰਗ
1: ਨਾਮੋ ਸੁਖ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਉਠਤ ਬੈਠਤ ਸੋਭਤ ਨਾਮ
1: ਨਾਨਕ ਜਨ ਕੇ ਸਦਕਾਮ
0: ਬੋਲੋ ਜਸ ਦੇਵਾ ਦਿਨ ਰਾਤ
1: ਆਪਣੇ ਜਨ ਕੀਨੀ ਦਾਤ
0: ਹਰੇ ਭਗਤ ਆਤਮ ਕੇ ਚਾਏ
1: ਪ੍ਰਭ ਆਪਣੇ ਸੁ ਰਹੇ ਸਮਾਏ
0: ਜੋ ਹੋਆ ਹੋਵਤ ਸੋ ਜਾਣੇ
1: ਪ੍ਰਭ ਆਪਣੇ ਕਾ ਹੁਕਮ ਬਸਾਨੇ
0: ਇਸ ਕੀ ਮਹਿਮਾ ਕੌਣ ਬਖਾਨੋ
1: ਜਿਸ ਕਾ ਗੁਣ ਕਹੇ ਇੱਕ ਨ ਜਾਨੋ
0: ਆਠ ਪੈਰ ਪ੍ਰਭ ਬਸੇ ਹਜੂਰੇ
1: ਔਰ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ
1: ਮਨ ਤਨ ਆਪਣਾ ਤਿਨ ਜਾਨ ਦੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਥੋਕਾ ਦਾਤਾ
0: ਇਸ ਕੀ ਸ਼ਰਨ ਸਰਬ ਸੁਖ ਪਾਵੇ
1: ਜਿਸ ਕੇ ਦਰ ਸਭ ਪਾਪ ਮਿਟਾਵੇ
0: ਅਵਸਿਆ

0: ਵਾਸਪਦੀ
1: ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ
0: ਸੇਵਕੋ ਗੁਰ ਸਦਾ ਦਿਆਲ
1: ਕੀ ਗੁਰ ਦੁਰ ਮਤ ਮਲ ਹੀਰੇ
0: ਗੁਰ ਬਚਨੀ ਹਰ ਨਾਮ ਉਤਰੇ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਭਕਾਰ ਤੇ ਨਾਟੇ
1: ਸਤਿਗੁਰ ਸਿੱਖ ਕੋ ਨਾਮ ਧਨ ਤੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੇ
1: ਆਪਸ ਕੋ ਕਰ ਕਛ ਨਾ ਜਨਾਵੈ
0: ਹਰ ਹਰ ਨਾਮ ਰੇ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੇ ਪਾਸ
0: ਸੇਵਾ
1: ਕਰਤ ਹੋਏ ਨਿਹਕਾਮੀ
0: ਹੋਤ ਪ੍ਰਭ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੈ
1: ਵਿਸ਼ਵੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ

0: ਕੀ ਕੀਮਤ ਕਿਨੇ ਨਾ ਪਾਈ।
1: ਅਨੇਕ ਭਗਤ ਬੰਧਨ ਨਿਤ ਕਰੇ,
0: ਚਰਨ ਕਮਲ ਹਿਰਦੇ ਸਿਮਰੇ,
1: ਸਤ ਬਲਿਹਾਰੀ ਸਤਿਗੁਰ ਆਪਣੇ,
0: ਨਾਨਕ ਪ੍ਰਸਾਦ ਐਸਾ ਪ੍ਰਭ ਆਪਣੇ,
1: ਇਹੋ ਹਰ ਰਸ ਪਾਵੇ ਜਨ ਕੋਏ।

0: ਹਰ ਦੀਪਕ ਪ੍ਰਗਾਸੇ
1: ਨਾਨਕ ਪਰਮੋ ਦੁਖ ਤੇ ਨਾਸੇ
0: ਤਪਤ ਮਾਹੇ ਠਾਂਡ ਵਰਤਾਈ
1: ਅੰਧ ਪਿਆ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਭਉ ਚੂਕਾ ਨਿਰਭਉ ਹੋਏ ਬਸੇ
2: ਸਗਰ ਬਿਆਦ ਮਨ ਤੇ ਕਹਿ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੋਰਾਈ
0: ਹਿਤ ਪਾਈ ਚੂਕੇ ਪ੍ਰਮ ਗਵਨ
1: ਸੁਣ ਨਾਨਕ ਹਰ ਜਸ ਸਰਗੁਣ
0: ਨਿਰਗੁਣ ਆਪ ਸਰਗੁਣ ਵੀ ਓਹੀ
1: ਕਲਾ ਧਾਰ ਜਿਨ ਸਗਨੀ ਮੋਹੀ
0: ਆਪਣੇ ਤ੍ਰਿਤ ਪ੍ਰਭ

0: ਪ੍ਰਭ ਸਭ ਮੀਤ ਬਿਸਾਰੋ
1: ਚਰਨ ਕਮਲ ਰਿਤ ਮੈਂ ਉਰ ਤਾਰੋ
0: ਕਰਨ ਕਾਰਨ ਸੋ ਪ੍ਰਭ ਸਮਰਥ
1: ਗਿੜ ਕਰ ਗਾਓ ਨਾਮ ਹਰ ਬਥ
0: ਇਹ ਤਨ ਸੰਚੋ ਹੋਵੋ ਭਗਵੰਤ
1: ਸੰਤ ਜਨਾਂ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਤਨ ਕੋ ਚਾਰ ਕੁੰਠ ਉਠਤਾ ਵੈ
1: ਸੋ ਤਨ ਹਰ ਸੇਵਾ ਤੇ ਪਾਵ ਹੈ
0: ਜਿਸ ਸੁਖ ਕੋ ਨਿਤ ਬੰਛੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ
1: ਸਾ ਸੋਭਾ ਭਜ ਹਰ ਕੀ ਸਾਨੀ
0: ਅਨਿਕ ਪਾਵੀ ਰੋਗ ਨਾ ਜਾਏ
1: ਮਿਟੇ
0: ਸਰਨ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗੇ ਪਰਵਾਨ।

0: ਭਾਵ ਨਾ ਛੁਟਨ ਹਾਰੇ ਹਰ ਕੀ ਭਗਤ ਕਰੋ ਮਨ
1: ਲਾਏ ਫਲ ਪਾਏ
0: ਸੰਗ ਨਾ ਚਾਲਸ ਤੇਰੇ
1: ਧਨਾਵੇ ਮੂਰਖ ਮਨਾ
0: ਸੁੱਤ ਮੀਤ ਕਟੰਬ ਅਰਬੰਤਾ ਰਾਜ।

0: ਸਾਨਾਂ ਪੁਛਾਣਾ
1: ਗੁਰ ਕੀ ਮਤ ਤੂੰ ਲੈ ਆਨੇ
2: ਡੁੱਬੇ ਸਿਆਣੇ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰੱਖੋ ਮਨ ਮਾਹੇ
2: ਜਨਮ ਜਨਮ ਕੇ ਕਿਲ ਵਿਖ ਜਾਏ।

0: ਤੇਰੀ ਉਤਰ ਸਮੈਲ
1: ਫੈਲ
0: ਓਹੇ ਤਿੰਤ ਬਸੇ ਸੁਖ ਨਾਲ
1: ਸਾਸ ਗਰਾਸਾ ਨਾਮ ਸਮਾਲ
0: ਸਾਢ ਸਿਆਨਪ ਸਗਲੀ ਮਨਾ
1: ਸੁਨ ਭਾਵੇ ਸਤਨ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ
1: ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹੇ
1: ਸਿਮਰੇ ਕੋ ਮਨ ਆਹੇ
0: ਏਕਸ ਕੇ ਗੁਣ ਗਾਓ ਅਨੰਤ
1: ਜਾਪ ਏਕ।

0: ਪੁਰਖ ਨੇ ਡੋਲਾਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ
0: ਜੇ ਚਾਉ ਸਾਧਕੇ ਸੰਗ
1: ਭਰੇ ਸ਼ਰਨ ਆਨ ਸਭ ਤਿਆਗ
0: ਅੰਤਰ ਪ੍ਰਗਾਸ ਅੰਦਰ ਵਿਲਾਗ
1: ਬਟ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖੋਏ
1: ਸੇਵਕ ਕੀ ਮਨ ਸਭ ਪੂਰੀ ਪਈ
0: ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਿਆਲ
0: ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਪਿਆ
0: ਜਨ ਮਨ ਦੁਖ ਭਰਮ ਗਿਆ
1: ਇਥ ਪੁਨੀ ਸਰਦਾ ਸਭ ਪੂਰੀ
0: ਰਵ ਰਿਹਾ ਸਾ ਸੰਗ ਹਜੂਰੀ
1: ਜਿਸ ਕਾ ਸਾਥ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੇ ਜੇ ਕਾਲ

0: ਕਿਉ ਬਿਸਰੇ ਦੇ ਬਿਖਤੇ ਕਾਢੇ
1: ਜਨਮ ਜਨਮ ਕਾ ਟੂਟਾ ਗੰਢੇ
0: ਗੁਰ ਪੂਰੇ ਤਤ ਇਹ ਬੁਝਾਇਆ
1: ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਮਾਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਆਪਣਾ ਨਾਮ ਜਪਾਵੋ
0: ਭਗਤ ਪਾਈ ਤਰੀਏ ਸੰਸਾਰ
1: ਕੀਰਤਨ ਹੋਸੀ
0: ਸਰਬ ਕਲਿਆਣ ਸੁਖ ਨਿਧ ਨਾਮ।

0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ
0: ਏਕ ਨਿਮਖ ਹਰ ਕੇ ਗੁਣ ਗਾਏ
1: ਅਨਿਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾ ਪਰ ਸੰਗੀਤ
0: ਰਸਨਾ ਜਪਤੀ ਹਰ ਹਾਨੀਤ
1: ਸੋ ਕਰਨੀ।

0: ਜੋਤ ਸੰਗ ਸਮਾਵੈ
1: ਕਿਸੇ ਭੂਖ ਕਵਨ ਤ੍ਰਿਵਤਾਵੈ
0: ਕਰਨ ਕਰਾਵਨ ਕਰਨੇ ਹਾਰ
1: ਨਾਨਕ ਖਾਤੇ ਕਾ ਨਾਹੀ ਸੁਮਾਰ
0: ਜਬ ਆਪਣੀ ਸੋਭਾ ਆਪਣ ਸੰਗ ਬਨਾਈ
1: ਤਬ ਕਵਨ ਮਾਇ ਬਾਪ ਮਿੱਤਰ ਸੁਧ ਭਾਈ
0: ਜੈ ਸਰਬ ਕਲਾ ਆਪੀ ਪ੍ਰਵੀਨ
1: ਵੇਖ ਦੇਵ ਕਹਾ ਕੋ ਚੀਨ
0: ਆਪਣ ਆਪ ਆਪੁਰ ਧਾਰੈ
1: ਸਗਨ

0: ਭੂਤਨਵੰਤ ਕਲਵੰਤ ਪਤਵੰਤ
1: ਜੀਵਨ ਮੁਕਤ ਜਿਸ ਰੇ ਭਗਵੰਤ
0: ਧੰਨ ਧੰਨ ਧੰਨ ਧੰਨ ਆਇਆ
1: ਜਿਸ ਪਰ ਸਾਸਾ ਜਗਤ ਤਰਾਇਆ
0: ਜਾਣਿਆ ਬਨ ਕਾਹੇ ਸੁਆਉ
1: ਜਾਣ ਕੇ ਸੰਚਿਤ ਆਵੇ ਨਾਉ
0: ਆਪ ਮੁਕਤ।

0: ਨਿੰਦਮ ਤਰਸ ਪੀਓ
1: ਚਿਤ ਚਿਤ ਵੋ ਨਾਰਾਇਣ ਏਕ
0: ਰੂਪ ਜਾ ਕੇ ਰੰਗ ਅਨੇਕ
1: ਪਾਲ ਦਮੋਦਰ ਦੀਨ ਦਿਆਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ

0: ਆਹਦ ਵਾਦ
1: ਅੰਤ ਕਰੇ ਪ੍ਰਭ ਗਾਜੇ
0: ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ
2: ਨਾਨਕ ਉਦਰੇ ਤਿਨਕੇ ਸਾਥੇ
0: ਸ਼ਰਨ ਜੋਗ ਦੁਨ ਸ਼ਰਨੀ ਆਏ
1: ਕਰ ਕਿਰਪਾ ਪ੍ਰਭ ਮਿਲਾਏ
0: ਮਿਟ ਗਏ ਬੈਰ ਪਏ ਸਭ ਰੇਨ
1: ਅੰਮ੍ਰਿਤ ਨਾਮ ਸਾਧ ਸੰਗ ਰਹਿਣ
0: ਸੋ ਪ੍ਰਸੰਨ ਪਏ ਗੁਰਦੇਵ
1: ਗੁਰੂ ਹੋਏ ਸੇਵ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ
1: ਰਾਮ ਨਾਮ ਸੁਣ ਰਸਨਾ ਕਹਿਤੇ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕਿਉਂ ਕਾ ਸਿਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸੀ ਕਬਿਓ ਬਾਚ ਬੇਨਤੀ ਚੌਪਈ।

ਸ੍ਰੀ ਵਾਹਿਗੁਰੂ ਸਾਹਿਬ ਜੀ ਪੁੱਤਾ ਮਾਤਾ ਕੀ ਆਸੀਸ ਨਿਮਕਣ ਬਿਸਰ ਤੂੰ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਤੂੰ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਸਤਿਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਸੁੱਖ ਹਟਲ ਗੁਰੂ ਸੇਵੀ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਿਸੰਗ ਜੀ, ਵਡਭਾਗੀ ਹੋ ਜੋ ਬੀਬੀਆਂ ਦੇ ਹਫ਼ਤਾਵਾਰੀ ਦੀਵਾਨ ਵਿੱਚ ਪਹੁੰਚ ਕੇ ਗੁਰੂ ਜਸ ਸਰਵਣ ਕਰਕੇ, ਗੁਰੂ ਜਸ ਗਾਇਨ ਕਰਕੇ ਆਪਣੇ ਜਨਮ ਸਫਲੇ ਕਰ ਰਹੇ ਹੋ। ਸੋ ਸਤਿਗੁਰ ਸ੍ਰੀ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ ਬੀਬੀਆਂ ਭੈਣਾਂ ਵੱਲੋਂ ਆਈ ਹੋਈ ਸਤਿਸੰਗ ਦਾ ਧੰਨਵਾਦ ਹੈ। ਇਸੇ ਤਰ੍ਹਾਂ ਹੀ ਹਰ ਸੋਮਵਾਰ ਨੂੰ ਸਵੇਰੇ 9:30 ਸੁਖਮਨੀ ਸਾਹਿਬ ਦੇ ਪਾਠ ਪ੍ਰੋਗਰਾਮ ਹੁੰਦੇ ਹਨ। ਸੋ ਬੀਬੀਆਂ ਭੈਣਾਂ ਵੱਲੋਂ ਹੱਥ ਜੋੜ ਕੇ ਬੇਨਤੀ ਕਿ ਇਸੇ ਤਰ੍ਹਾਂ ਵੱਧ ਚੜ੍ਹ ਕੇ ਪਹੁੰਚਿਆ ਕਰੋ ਜੀ। ਸੋ ਅੱਜ ਸੁਖਮਨੀ ਸਾਹਿਬ ਦੇ ਲੰਗਰਾਂ ਦੀ ਸੇਵਾ ਸਾਡੇ ਸਤਿਕਾਰਯੋਗ ਸਰਦਾਰ ਪਾਲ ਸਿੰਘ, ਸਾਡੇ ਬੀਬੀ ਜੀ ਰੇਸ਼ਮ ਕੌਰ ਦੀ

0: ਅਤਾਕਣ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ। ਸੋ ਪੂਰਾ ਪਰਿਵਾਰ ਵੱਲੋਂ ਦੇਗ ਵਰਤੀ ਚੇਗੀ ਦੇਗ ਤੋਂ ਉਪਰੰਤ ਪਰਿਵਾਰ ਨੂੰ ਗੁਰੂ ਕਾ ਲੰਗਰ ਤਿਆਰ ਹੈ। ਸੋ ਪਰਿਵਾਰ ਵੱਲੋਂ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।
1: ਸਤਿ ਨਾਮ ਵਾਹਿਗੁਰੂ। ਸਤਿ ਨਾਮ ਵਾਹਿਗੁਰੂ।

ਸਾਚ ਸੀਤਲ ਸਤ ਸੰਜਮੀ ਸਾ ਪੂਰੀ ਪਰਵਾਰ ਨਾਨਕ ਐਨ ਸਦਾ ਭਲੀ ਪਿਰ ਕੈ ਹੇਤ ਪਿਆਰ ਪੌੜੀ।

ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ, ਹਰ ਰਸ ਪੀ ਸਦਾ ਤ੍ਰਿਪਤ ਭਈ, ਫਿਰ ਤਿਸ਼ਨਾ ਭੁੱਖ ਗਵਾਇਆ। ਸਲੋਕ ਮਹੱਲਾ ਤੀਜਾ। ਫਿਰ ਖੁਸ਼ੀਏ ਤਨ ਰਾਵੀਏ, ਧਨ ਉਰਨਾਮ ਸਿਗਾਰ, ਨਾਨਕ ਤਨ ਆਗਿਆ ਖੜੀ ਸੋਭਾਵੰਤੀ ਨਾਰ। ਮਹੱਲਾ ਪਹਿਲਾ। ਸਸੁਰੈ ਪਈਐ ਕੰਤ ਕੀ, ਕੰਤ ਅਗੰਮ ਅਥਾਹੁ, ਨਾਨਕ ਤਨ ਸੁਹਾਗਣੀ, ਜਿਉ ਪਾਵੈ ਵੇ ਪਰਵਾਹ ਪੌੜੀ। ਤਖ਼ਤ ਰਾਜਾ ਸੋ ਬਹਿ, ਜੇ ਤਖ਼ਤੈ ਲਾਇਕ ਹੋਈ, ਜਿੰਨੀ ਸੱਚ ਪਛਾਣਿਆ ਸਚ ਰਾਜੇ ਸੇਈ। ਇਹ ਭੂਪਤ ਰਾਜੇ ਨ ਆਖੀਐ, ਦੂਜਾ ਭਾਈ ਦੁਖ ਹੋਈ।

ਜੇ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ ਜੇ ਰਾਚੈ ਸਚ ਰੰਗ ਗੂੜੈ ਰੰਗ ਅਪਾਰਕੈ ਨਾਨਕ ਗੁਰਪ੍ਰਸਾਦੀ ਛੁੱਟੀ ਹੈ ਜੇ ਚਿੱਤ ਲੱਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸਿਰਿ ਸਭ ਸਾਜੀਅਨ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀ ਹੈ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਇਵ ਹਰ ਰਸ ਬੀਜੈ ਆਮਣ ਜਾਣਾ ਠਾਕਿਆ ਸੁਖ ਸਹਿਜ ਸੁਬੀਜੈ ਸਲੋਕ ਮਹੱਲਾ ਪਹਿਲਾ।

ਤਿਆ ਜਗਤ ਨੈ ਜਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਪਵਾਂ ਕਰ ਕਰ ਪੀਖਿਆ ਲਿਓ ਦਰਗਾ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਉ ਪਿਖਿਆ ਨਾਮ ਸੰਤੋਖ ਮੜੀ ਸੱਚ ਸਦਾ ਸੱਚ ਹੈ ਨਾਲ ਪੇਖੀ ਹੱਥ ਨਲਦੀ ਹੈ ਸਭ ਬੱਧੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀ ਹੈ ਸੋ ਦਰ ਸੇਵਾ ਨਾ ਕੋਏ ਐਸਾ ਸਤਿਗੁਰ ਲਉ ਲਹੋ ਜਿਤ ਜੇ ਵੜੇ ਅਵਰ ਨਾ ਕੋਏ ਤਿਸ ਸਰਨ ਆਏ ਛੁੱਟੀਐ ਲੇਖਾ ਮੰਗੇ ਨਾ ਕੋਈ ਸੱਚ ਦੜਾਏ ਸੱਚ ਦੜਾ ਸੱਚਾ ਉਹ ਸ਼ਬਦ ਦੇ ਹਿਰਦੈ ਜਿਸਦੈ ਸੱਚ ਹੈ ਤਨ ਵੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨੀਐ ਸੱਚੈ ਵਡਿਆਈ ਸੱਚੀ ਵਡਿਆਈ ਦੇ

ਮਨ ਮਾਰਸੀ ਜੇ ਸਤਿਗੁਰ ਭੇਟੈ ਸੋਏ ਪੌੜੀ। ਦੋਵਾਂ ਤਰਫੋਂ ਪਾਇਨ ਵਿਸਕਤ ਸਿਵ ਵਾਸਾ ਸ਼ਕਤੀ ਕਿਨੇ ਨਾ ਪਾਇਓ ਫਿਰ ਜਨਮ ਬਿਨਾਸਾ ਗੁਰਸੇਵਿਆਂ ਸੰਤ ਭਾਈ ਹੈ ਜਪ ਸਾਸ ਗਿਰਾਸਾ ਸਿਮਰ ਸਾਸਤ ਸੋਧ ਦੇਖ ਉੱਤਮ ਹਰਦਾਸਾ। ਨਾਨਕ ਨਾਮ ਬਿਨਾ ਕੋਥਿਰ ਨਹੀਂ ਨਾਮੇ ਬਲ ਜਾਸਾ ਸਲੋਕ ਮਹਲਾ ਤੀਜਾ। ਹੋਵਾਂ ਪੰਡਿਤ ਜੋ ਤੁਕੀ ਵੇਦ ਪੜਾ ਮੁਖ ਚਾਰ ਨਵਖੰਡ ਮੱਧੇ ਪੂਜੀਐ ਆਪਣੇ ਚੱਜ ਵਿਚਾਰ। ਮਤ ਸੱਚਾ ਅੱਖਰ ਭੁੱਲ ਜਾਏ ਚੌਕੇ ਪਿਟੈ ਨਾ ਕੋਏ ਜੇ ਝੂਠੇ ਚੌਕੇ ਨਾਨਕਾ ਸੱਚਾ ਇੱਕੋ ਸੋਏ ਮਹੱਲਾ ਤੀਜਾ। ਆਪ ਉਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇ ਵਡੇ ਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੁਟੰਕ ਕਾਲ ਏਕ ਹੈ ਹੋਰ ਕੁਟੰਕ ਨਾ ਸੂਜੈ ਫਰਿਓ ਜਗ ਮੈਂ ਵਰਤਦਾ ਪਾਪੀ ਸਿਉਂ ਲੂਜੈ। ਗੁਰ ਸ਼ਬਦੀ ਹਰ ਭੇਦੀ ਹੈ ਹਰ ਜਪ ਹਰ ਬੁੱਝੈ ਸੋ ਹਰ ਸਰਨਾਈ ਛੁੱਟੀ ਹੈ ਜੋ ਮਨ ਸਿਉਂ ਲੂਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੂਕ ਮਹੱਲਾ ਪਹਿਲਾ।

ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੈ ਪਾਸ ਮਹੱਲਾ ਪਹਿਲਾ ਹਲਗੋਂ ਜੋਏ ਮਧੂਕੜੋ ਸਾਰੰਗ ਪਾਣ ਸੁਭਾਏ ਹੀਰਾ ਹੀਰਾ ਵਿਦਿਆ ਨਾਨਕ ਕੰਠ ਸੁਭਾਏ ਪੌੜੀ ਮਨਮੋਹ ਕਾਲ ਵਿਆਪ ਦਾ ਮੋਹ ਮਾਇਆ ਲਾਗੇ ਕਿਨ ਮੈਂ ਮਾਰ ਪਛਾੜ ਸੀ ਭਾਏ ਦੂਜੈ ਭਾਲ ਠਾਗੇ।

ਕਾਲਰ ਲਾ ਦਸ ਸਰ ਅਲਾ ਲਾ ਕਣੋ ਲਾ ਬਨ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸੱਚ ਨਾਮ ਤੂੰ ਆਖੁੱਟੋ ਦਰਬ ਅਪਾਰ ਨਾਨਕ ਵੱਖਰ ਨਿਰਮਲੋ ਧਨ ਸਾ ਵਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪਿਰਾਣ ਲੈ ਮੋਟੋ ਠਾਕੁਰ ਮਾਣ ਮਥੈ ਉਬੈ ਜਮ ਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰਿਣ ਵਿੱਚ ਨਵਨਿਧ ਨਾਮ ਇੱਕ ਆਪੇ ਭਰਮ ਭੁਲਾਇਣ ਤਿੰਨੇ ਫੁਲ ਕਾਮ ਇਕਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ।

ਧੜੀ ਆ ਜੋਈ ਨਾਨਕ ਨਾਮ ਸੰਭਾਲ ਤੂੰ ਬੀਜੋ ਅਵਰ ਨਾ ਕੋਏ ਮਹੱਲਾ ਪਹਿਲਾ ਸਾਗਰ ਗੁਣੀ ਅਥਾ ਕਿਨ ਹੱਥ ਲਾ ਦੇਖੀਆ ਸਾਗਰ ਗੁਣੀ ਅਥਾ ਕਿਨ ਹਥਾਲਾ ਦੇਖੀਆ ਵੱਡਾ ਵੇ ਪ੍ਰਭਾਉ ਸਤਿਗੁਰ ਮਿਲੇ ਤਾਂ ਪਾਰ ਪਵਾਂ ਮਜ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੁੱਖ ਪੌੜੀ ਜਿੰਨੀ ਅੰਦਰ ਭਾਲਿਆ ਗੁਰਸ਼ਬਦ ਸੁਹਾਵੈ ਜੋ ਇੱਛਣ ਸੋ ਪਾਏ ਦੇ ਹਰ ਨਾਮ ਤੇ ਆਵੈ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨਾ ਕਾ ਮਿਤ ਹੈ ਜਮ ਮਗ ਨ ਪਾਵੈ

ਕਰਨੀ ਕੰਨੀ ਸੁਰਤ ਸਮਾਏ ਜੀ ਬਰਸਾਇਣ ਝੂੰਨੜੀ ਰੱਤੀ ਲਾਲ ਲਵਾਏ ਅੰਦਰ ਮੁਸਕ ਚ ਘੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਖੁੱਟ ਕਦੇ ਨਾ ਨਿਖੁੱਟਾਈ ਖਾਏ ਖਰਚੋ ਪੱਲੈ ਹਰਜਨ ਨੇੜ ਨਾ ਆਵਈ ਜਮ ਕੰਕਰ ਜਮ ਕੱਲੈ ਛੇ ਸਾ ਸਚੇ ਬਣ ਜਾ ਰਿਹਾ।

ਦੁੱਖ ਲੱਗਾ ਬਿਨ ਸੇਵਿਆ ਹੁਕਮਨੈ ਦੁੱਖ ਜਾਏ, ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ, ਨਾਨਕੀ ਵੈ ਜਾਣੀਐ ਸਭ ਪਿਤ ਸਹਿ ਰਜਾਏ। ਪੌੜੀ

ਆਈ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁ ਲੋ ਚਾਹੀ ਜੇ ਬਹੁਤ ਲੁਚਾਹੀ ਆਵੈ ਜਾਏ ਜੰਮੇ ਮਰੇ ਗੁਰ ਸ਼ਬਦ ਛੁਟਾਹੀ ਆਪੇ ਕਰੈ ਕਿਸੇ ਆਖੀਐ ਦੂਜਾ ਕੋ ਨਾਹੀ ਸਲੋਕ ਮਹੱਲਾ ਤੀਜਾ ਇਸ ਜਗ ਮੈਂ ਸੰਤੀ ਧਨ ਖੱਟਿਆ ਜਿਨ ਸਤਿਗੁਰ ਮਿਲਿਆ ਪ੍ਰਭੇ ਆਏ ਸਤਿਗੁਰ ਸੱਚ ਜੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਾਇਆ ਭੁਖਲਤੀ ਸੁਖ ਵਸਿਆ ਮਨ ਆਏ ਜਿਨ ਕੋ ਤੁਰ ਲਿਖਿਆ ਤਿੰਨੀ ਪਾਇਆ ਆਏ ਮਨ ਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲਾਏ ਆਨ ਦਿਨ ਫਿਰਦਾ ਸਦਾ ਰਹੇ ਭੁੱਖ ਨਾ ਕਦੈ ਜਾਏ ਸਾਂਤ ਨਾ ਕਦੈ ਆਵਈ ਨਾ ਸੁਖ ਵਸੈ ਮਨ ਆਏ ਸਦਾ ਚਿੰਤ ਚਿਤ ਵਧਾ ਰਹੇ ਸਹਿਸਾ ਕਦੇ ਨਾ ਜਾਏ ਨਾਨਕ ਬਿਨ ਸਤਿਗੁਰ ਭਵ ਮਤਿ ਨਾਨਕ ਬਿਨ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮੈਂ ਰਹੇ ਸੱਚੇ ਮਾਏ ਸਮਾਏ ਮਹੱਲਾ ਤੀਜਾ ਜਿਨੇ ਉਪਾਈ ਮੇਦਨੀ ਸੋਈ ਸਾਰ ਕਰੇ ਇੱਕੋ ਸਿਮਰੋ ਭਾਈ ਹਰੋ ਤਿਸ ਬਿਨੇ ਅਵਰ ਨ ਕੋਏ ਖਾਣਾ ਸ਼ਬ ਚੰਗੀਆਂ ਆਈਆਂ ਜਿਤ ਖਾਧਾ ਸਦਾ ਤ੍ਰਿਪਤ ਹੋਏ ਪਹਿਨਣ ਸਿਫ ਸੁਨਾਏ ਕਹਿ ਸਦਾ ਸਦਾ ਉਹ ਉਜਲਾ ਮਹਿਲਾ ਕਦੇ ਨਾ ਹੋਏ ਸਹਿਜੇ ਸਚ ਤਨ ਖੱਟਿਆ ਥੋੜਾ ਕਦੇ ਨਾ ਹੋਏ ਦੇਹੀ ਨੂੰ ਸ਼ਬਦ ਸਿਗਾਰ ਹੈ ਜਿਸ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੁੱਝੀਐ ਜਿਸਨੂੰ ਆਪ ਵਿਖਾਲੈ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹਉਮੈ ਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਪੈ ਉਹ ਭੈ ਸੇ ਹਰ ਰਸ ਧਰਾਪੈ

ਗੁਰ ਪ੍ਰਸਾਦੀ ਗੁਣ ਪਾਇਣ ਜਿਸਨੂੰ ਨਦਰ ਕਰੇ ਮਹੱਲਾ ਤੀਜਾ ਗੁਣੇ ਅਵਗੁਣ ਸਮਾਨ ਹੈ ਜੇ ਆਪੇ ਕੀ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨੀਐ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸ਼ਬਦੀ ਦਰਜਾਣੀ ਅੰਦਰ ਮਹਿਲ ਸਰਾਉ ਖਰੇ ਪਰਖ ਖਜਾਨੇ ਪਾਇਨ ਖੋਟਿਆ ਨਾਹੀਂ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾ ਰਸ ਆਇਆ ਅਮਨ ਵਸਿਆ ਨਾਉ ਸਲੋਕ ਮਹੱਲਾ ਪਹਿਲਾ ਹਉ ਮੈਂ ਕਰੀ ਤਾਂ ਤੂੰ ਨਾਹੀਂ ਤੂੰ ਹੋਵੈ ਹਉ ਨਾਹੀਂ ਬੂਝੋ ਗਿਆਨੀ ਬੂਝਣਾ ਹੈ ਕਥ ਕਥਾ ਮਨ ਮਾਹੀ ਬਿਨ ਗੁਰ ਤਤ ਨ ਪਾਈਐ ਅਲਖ ਵਸੈ ਸਮਾਏ ਸਤਿਗੁਰ ਮਿਲੈ ਤਾਂ ਜਾਣੀਐ ਜਾਂ ਸ਼ਬਦ ਵਸੈ ਮਨ ਮਾਹੀ ਆਪ ਗਿਆ ਪ੍ਰਮ ਪਉ ਗਿਆ ਜਨਮ ਮਰਨ ਦੁਖ ਤਾਂ ਜਾਹੇ ਗੁਰਮੁਖ ਅਲਖ ਲਖਾਈਐ ਉੱਤਮ ਆਇ ਤਰਾਹੇ ਨਾਨਕ ਸੋਹ ਹੰਸਾ ਜਪ ਜਪ ਹੋ ਤਰੇ ਪਉਣ ਤਸੈ ਸਮਾਏ ਮਹੱਲਾ ਤੀਜਾ ਮਨ ਮਾਨਕ ਜਿਨੀ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨਮ ਲੈ ਜਾਣੀਐ ਕਲ ਯੁਗ ਵਿੱਚ ਸੰਸਾਰ ਆਪੇ ਨੂੰ ਆਪ ਮਿਲ ਰਿਹਾ ਹੋ ਮੈਂ ਦੁਬਦਾ ਮਾਰ ਨਾਨਕ ਨਾਮ ਰਤੇ ਦੁੱਤਰ ਤਰੇ ਭਉ ਜਲ ਬਿਕਮ ਸੰਸਾਰ ਪੌੜੀ ਮਨਮੁਖ ਅੰਦਰ ਨਾ ਪਾਲਣੀ ਮੁੱਠਿਆ ਮਿੱਤੇ ਚਾਰੇ ਕੁੰਡਾ ਪਵ ਥਕੇ ਅੰਦਰ ਤਿਕ ਤੱਤੇ ਸਿਮਰਤ ਸਾਸਤ ਨ ਸੋਧਨੀ ਮਨਮੁਖ ਵਿਗੁੱਤੇ ਬਿਨ ਗੁਰ ਕਿਨੇ ਨਾ ਪਾਇਓ ਹਰ ਨਾਮ ਹਰ ਸੱਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗੱਤੇ ਸਲੋਕ ਮਹੱਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਆਣੈ ਰਾਸ ਤਿਸੈ ਅੱਗੇ ਨਾਨਕਾ ਖਲੇ ਕਿਛੇ ਅਰਦਾਸ ਮਹੱਲਾ ਪਹਿਲਾ ਜਿਨ ਕੀਆ ਤਿਨ ਦੇਖਿਆ ਆਪੇ ਜਾਣੈ ਸੋਏ ਕਿਸਨੂੰ ਕਹੀਐ ਨਾਨਕਾ ਜਾਂ ਕਰ ਵਰਤੈ ਸਭ ਕੋਈ ਪੌੜੀ

ਨਾਨਕ ਨਾਮ ਨਿਧਾਨ ਮਨ ਮੈਂ ਸੰਜ ਧਾਰ। ਸਲੋਕ ਮਹੱਲਾ ਪੰਜਵਾਂ। ਮਾਇਆ ਮਨੁ ਨ ਵਿਸਰੈ ਮੰਗੇ ਦਮਾ ਦਮ ਸੋ ਪ੍ਰਭ ਚੇਤਨ ਆਵੈ ਨਾਨਕ ਨਹੀਂ ਕਰਮ। ਮਹੱਲਾ ਪੰਜਵਾਂ। ਮਾਇਆ ਸਾਥ ਨਾ ਚੱਲੇ ਕਿਆ ਲਪਟਾਵੈ ਅੰਧ ਗੁਰ ਕੈ ਚਰਨ ਧਿਆਏ ਤੂੰ ਟੁੱਟੈ ਮਾਇਆ ਬੰਦ ਪੌੜੀ। ਪਾਣੈ ਹੁਕਮ ਮਨਾਇਨ ਪਾਣੈ ਸੁਖ ਪਾਇਆ ਪਾਣੈ ਸਤਿਗੁਰ ਮੇਲਿਅਨ ਪਾਣੈ ਸੱਚ ਧਿਆਇਆ ਪਾਣੈ ਜੇਵੜ ਹੋਰ ਦਾਤ ਨਹੀਂ ਪਾਣੈ ਜੇਵੜ ਹੋਰ ਦਾਤ ਨਾਹੀਂ ਸੱਚ ਆਖ ਸੁਣਾਇਆ ਜਿਨ ਕਉ ਪੂਰਬ ਲਿਖਿਆ ਤਿਨ ਸੱਚ ਕਮਾਇਆ ਨਾਨਕ ਤਿਸਰਨ।

ਉਧਾਰ ਅੱਗੇ ਜਾਤ ਨ ਪੁੱਛੀਐ ਕਰਨੀ ਸ਼ਬਦ ਹੈ ਸਾਰ ਹੋਰ ਕੂੜਾ ਪਹਿਨਣ ਹੋਰ ਕੂੜ ਪਹਿਨਣਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ ਅੰਦਰ ਸੁੱਖ ਨਾ ਹੋਵੇ ਮਨਮੁਖ ਜਨਮੁਖ ਵਾਰ ਨਾਨਕ ਨਾਮ ਰਤੇ ਸੇ ਉਭਰੇ ਗੁਰ ਕੈ ਹਿਤ ਪਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸੱਚ ਸਾਬ ਸੱਚਾ ਜੋ ਕੁਮਨਾ ਬੂਜੈ ਖਸਮ ਕਾ ਸੋਈ ਨਰ ਕੱਚਾ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮਨਾ ਬੂਜੈ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੈ ਤਿਤ ਲਾਏ ਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦੀ ਰੱਚਾ ਗੁਰਮੁਖ ਸਦਾ ਸਲਾਹੀ ਹੈ ਸਭ ਤਿਸ ਦੇ ਜੱਚਾ ਜਿਉ ਨਾਨਕ ਆਪਨ ਚਾਏ ਦਾ ਤਿਵ ਹੀ ਕੋ ਨੱਚਾ ਗੁਰਮੁਖ ਸਦਾ ਸਲਾਹੀ